ਕਲਗੀਧਰ ਦਸ਼ਮ ਪਿਤਾ ਚੋਜੀ ਪ੍ਰੀਤਮ ਦੇ ਛੋਟੇ ਲਾਲਾ ਨੂੰ ਸੂਬਾ ਸਰਹੰਦ ਦੇ ਡਰਾਵੇ ਤੇ ਧਮਕੀਆਂ ਜਦੋਂ ਧਰਮ ਦੇ ਅਸੂਲਾਂ ਤੋਂ ਗਿਰਾ ਨਾ ਸਕੀਆਂ ਤਾਂ ਪਾਪਾਂ ਦੀ ਪੰਡ ਹੋਰ ਭਾਰੀ ਹੁੰਦੀ ਗਈ। ਜ਼ਾਲਮ ਹਾਕਮਾਂ ਨੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੇ ਖਿਲਾਫ ਇਸਲਾਮ ਦਾ ਨਿਰਾਦਰ ਕਰਨ ਦੀ ਝੂਠੀ ਕਹਾਣੀ ਬਣਾ ਕੇ ਕੁਫਰ ਫਰੇਬ ਭਰਿਆ ਮੁਕੱਦਮਾ ਦਰਜ ਕਰ ਦਿੱਤਾ। ਸ਼ਰ੍ਹਾਂ ਦੇ ਮੁਤਾਬਕ ਕਾਜ਼ੀ ਨੇ ਫੈਸਲਾ ਦਿੱਤਾ ਕਿ ਦੀਨ ਇਸਲਾਮ ਕਬੂਲ ਨਾ ਕਰਨ ਅਤੇ ਇਸਲਾਮ ਦੀ ਤੌਹੀਨ ਕਰਨ ਬਦਲੇ ਇਹਨਾਂ ਨੂੰ ਜਿਉਂਦੇ ਦੀ ਦੀਵਾਰ ਵਿੱਚ ਚਿਣ ਦਿੱਤਾ ਜਾਵੇ। ਸੂਬਾ ਸਰਹੰਦ ਨੇ ਸੋਚਿਆ ਸ਼ਾਇਦ ਹੁਣ ਮੌਤ ਦੀ ਧਮਕੀ ਤੋਂ ਡਰ ਕੇ ਹੀ ਮੰਨ ਜਾਣ, ਇਸ ਲਈ ਉਸਨੇ ਫਿਰ ਦੁਬਾਰਾ ਅਨੇਕਾਂ ਲੋਭ ਲਾਲਚ ਦੇ ਕੇ ਕਿਹਾ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ, ਦੁਨੀਆ ਦੀ ਹਰ ਨਿਹਮਤ ਅਤੇ ਐਸ਼ੋ ਆਰਾਮ ਤੁਹਾਨੂੰ ਮੁਹੱਈਆ ਕੀਤੇ ਜਾਣਗੇ। ਕੋਮਲ ਜਿੰਦਾ ਨੇ ਸਾਰੀਆਂ ਗੱਲਾਂ ਨੂੰ ਸੁਣਦੇ ਹੋਏ ਇੱਕੋ ਜਵਾਬ ਵਿੱਚ ਕਿਹਾ ਕਿ ਸਾਨੂੰ ਡਰਾਉਣ, ਧਮਕਾਉਣ ਜਾਂ ਲਾਲਚ ਦੇਣ ਦੀ ਖੇਚਲ ਨਾ ਕਰੋ। ਸਾਨੂੰ ਬਚਪਨ ਵਿੱਚ ਗੁੜਤੀ ਹੀ ਕੁਰਬਾਨੀ ਦੀ ਮਿਲੀ ਹੈ, ਇਸ ਲਈ ਅਸੀਂ ਪਿਓ ਦਾਦੇ ਦੇ ਅਸੂਲਾਂ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ। ਜਾਕਾਰੇ ਦੀ ਗੂੰਜ ਨਾਲ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਅੱਗੇ ਫਿਰ ਬੋਲਦੇ ਹੋਏ ਕਿਹਾ, ਸੂਬਿਆ ਸੁਣ, ਤੇਰੇ ਕਪਟ ਫਰੇਬ ਦੇ ਪਰਦਿਆਂ ਨੂੰ ਚੀਰ ਕੇ ਇੱਕ ਦਿਨ ਸੱਚ ਦਾ ਸੂਰ ਜ਼ਰੂਰ ਚੜ੍ਹੇਗਾ। ਸਾਨੂੰ ਖਾਲਸਾ ਧਰਮ ਜ਼ਿੰਦਗੀ ਤੋਂ ਵੱਧ ਪਿਆਰਾ ਹੈ। ਨਿੱਕੀਆਂ ਜਿੰਦਾਂ ਦੇ ਮੂੰਹੋਂ ਵੱਡੀਆਂ ਗੱਲਾਂ ਨੂੰ ਸੁਣ ਕੇ ਆਖਰ ਬੇਦਰਦ ਅਤੇ ਜ਼ਾਲਮ ਸੂਬੇ ਨੇ ਉਹਨਾਂ ਬੱਚਿਆਂ ਨੂੰ ਜਿਉਂਦੇ ਦੀਵਾਰ ਵਿੱਚ ਚਿਣ ਦਾ ਹੁਕਮ ਦੇ ਦਿੱਤਾ। ਮਾਸੂਮ ਜਿੰਦਾਂ ਨੂੰ ਨੀਹਾਂ 'ਚ ਖੜਾ ਕੇ ਦੀਵਾਰ ਉਸਾਰੀ ਜਾਣ ਲੱਗ ਪਈ। ਦਸ਼ਮੇਸ਼ ਦੇ ਦੋਵੇਂ ਰਾਜ ਦੁਲਾਰੇ ਖੁਸ਼ੀ ਨਾਲ ਖਿੜੇ ਮੱਥੇ ਮੌਤ ਨੂੰ ਜੀ ਆਇਆਂ ਕਹਿੰਦੇ ਹੋਏ ਅਡੋਲ ਰਹੇ।

ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਬਿਨ ਸਿੱਧੀ ਕਿਨੈ ਨਾਮ ਪਾਈਆ, ਕਰਮ ਮਿਲੈ ਨਾਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤੇ

ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੈ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਜੇ ਵਡਿਆਪ ਤੇ ਵਡਤੇਰੀ ਦਾਤ, ਜਿਨ ਦਿਨ ਕਰਕੇ ਬਿਨੂੰ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੁਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇਵਲ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਿਸੰਗਤ।

ਉਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖੁਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵੈ ਹੈ ਸਭ ਧਿਆਵੈ ਤੁਜੀ ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ ਤੂ ਜੀਆ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁਣ ਤੁਧ ਬਿਨ

ਜੀ ਤੁਧ ਜੇਵੜ ਅਵਰ ਨ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰ ਹੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹਮ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੋ ਕਿਰਪਾ ਕਰ ਹੈ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ

ਖੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ।

ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ। ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੂੰਹ ਬਦ ਕੀਓ। ਘਟ ਘਟ ਕੇ ਅੰਤ

ਰਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖੇ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੇ ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੜ ਜਾਹੇ ਭਉ ਜਲ ਵਿਖਮ ਸਗਾਹ ਗੁਰ ਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪੋ ਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋਆ ਆਪ ਦਇਆਲ ਮਨਹੁ ਨਾ ਵਿਸਾਰਿਅਨ ਸਾਧ ਜਨਾਂ ਕੈ ਸੰਗ ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ

मटी का क्या तुप स्वामी, मानस की गत ही मटी का क्या तुप स्वामी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਦਾਤਾਰ ਸਤਿਗੁਰਾਂ ਨੇ ਤਰਸ ਕੀਤਾ ਹੈ, ਆਪਣੀ ਹਜ਼ੂਰੀ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਨੇ ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਹੈ, ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਅੱਜ ਦਾ ਜੋ ਪਾਵਨ ਸ਼ਬਦ ਹੈ, 15 ਨੰਬਰ ਅਸ਼ਟਪਦੀ ਦੀ ਆਰੰਭਤਾ ਹੈ। ਸਲੋਕ ਦੀ ਵਿਚਾਰ ਆਪਾਂ ਕੱਲ੍ਹ ਕੋਸ਼ਿਸ਼ ਕੀਤੀ ਸੀ ਆਪ ਜੀ ਦੇ ਸਨਮੁੱਖ ਰੱਖਣ ਦੀ। ਸਤਿਗੁਰੂ ਸਾਹਿਬ ਜੀ ਨੇ ਅੱਜ ਅਸ਼ਟਪਦੀ ਦੇ ਰੂਪ ਦੇ ਵਿੱਚ ਜੋ 10 ਪੰਕਤੀਆਂ ਇਸ ਪਹਿਲੇ ਪਦੇ ਵਿੱਚ ਬਖਸ਼ਿਸ਼ ਕੀਤੀਆਂ ਹਨ, ਸਤਿਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਅੱਜ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅੰਗ 282 ਪਰ ਸੁਸ਼ੋਭਿਤ ਹੈ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਮਿਹਰਾਮਤ ਕਰਨ ਜਿਸ ਭਾਵ ਵਿੱਚ ਇਹ ਸ਼ਬਦ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ, ਮਹਾਰਾਜ ਜੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਰੰਭਤਾ ਕੀਤੀ ਹੈ ਅਸ਼ਟਪਦੀ। ਅਸ਼ਟ ਦਾ ਅਰਥ ਅੱਠ ਹੈ, ਪਦੀ ਦਾ ਅਰਥ ਪਦਿਆਂ ਵਾਲੀ। ਅੱਠ ਪਦਿਆਂ ਦੇ ਅਧੀਨ ਹਰੇਕ ਅਸ਼ਟਪਦੀ 10-10 ਪੰਕਤੀਆਂ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤੀਆਂ ਹਨ। ਹਰੇਕ ਪਦੇ ਵਿੱਚ ਮਹਾਰਾਜ ਜੀ ਨੇ ਆਰੰਭਤਾ ਕੀਤੀ ਹੈ ਟੂਟੀ ਗਾਂਡਨ ਹਾਰ ਗੋਪਾਲ। ਗੋਪਾਲ ਦੇ ਆਪਾਂ ਅਰਥ ਕੀਤੇ ਸਨ, ਗੋ ਨਾਮ ਧਰਤੀ ਦਾ ਵੀ ਹੈ, ਪਾਲ ਨਾਮ ਪਾਲਣ ਵਾਲੇ ਦਾ ਵੀ ਹੈ। ਗੋ ਨਾਮ ਸਰੀਰ ਰੂਪ ਧਰਤੀ ਦਾ ਵੀ ਹੈ ਔਰ ਪਾਲਣ, ਪਾਲ ਦਾ ਅਰਥ ਹੈ ਪਾਲਣ ਵਾਲਾ। ਵਿਦਵਾਨਾਂ ਦੇ ਅੰਦਰ ਜਦੋਂ ਆਪਾਂ ਸੰਪਰਦਾਇ ਵਿਦਵਾਨਾਂ ਨੂੰ ਕੋਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਨਾਂ ਨੇ ਗੋ ਨਾਮ ਇੰਦਰਿਆਂ ਨਾਲ ਸੰਬੰਧਿਤ ਵੀ ਲਿਖਿਆ ਹੈ। ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰਿਆਂ ਨੂੰ ਵੀ ਉਹਨਾਂ ਨੇ ਕਿਹਾ ਹੈ ਕਿ ਗੋ ਨਾਮ ਇੰਦਰਿਆਂ ਤੋਂ ਹੈ, ਪਾਲ ਨਾਮ ਪਾਲਣ ਵਾਲੇ ਦਾ ਹੈ। ਅਕਾਲ ਪੁਰਖ ਜਿਹੜਾ ਹੈ ਗੋਪਾਲ, ਇਹ ਸੰਸਾਰ ਨੂੰ ਪਾਲਣ ਵਾਲਾ, ਇਸ ਧਰਤੀ ਨੂੰ ਪਾਲਣ ਵਾਲਾ, ਸਰੀਰ ਰੂਪ ਧਰਤੀ ਦਾ ਪ੍ਰਤਿਪਾਲਕ ਔਰ ਇੰਦਰੀਆਂ ਦਾ ਪਾਲਣ ਕਰਨ ਵਾਲਾ ਨਿਰੰਕਾਰ, ਉਹਦੇ ਅੰਦਰ ਇੱਕ ਸਮਰੱਥਾ ਹੈ, ਟੂਟੀ ਗਾਂਡਨ ਹਾਰ ਗੋਪਾਲ। ਮਹਾਰਾਜ ਕਹਿਣ ਕਿ ਜਿਹਦੀ ਟੁੱਟ ਜਾਏ ਉਹਦੀ ਗੰਢ ਦੇਣ ਵਾਲਾ ਹੈ, ਜਿਹਦੀ ਪ੍ਰੀਤ, ਜਿਹਦਾ ਪ੍ਰੇਮ, ਜਿਹਦਾ ਨੇਹ, ਜਿਹਦਾ ਸੰਬੰਧ ਅਕਾਲ ਪੁਰਖ ਨਾਲੋਂ, ਕਰਤੇ ਪੁਰਖ ਨਾਲੋਂ ਟੁੱਟ ਜਾਏ, ਟੁੱਟੇ ਹੋਇਆਂ ਨੂੰ ਆਪਣੇ ਨਜ਼ਦੀਕ, ਟੁੱਟਿਆਂ ਹੋਇਆਂ ਨੂੰ ਮਹਾਰਾਜ ਕਹਿਣ ਲੱਗੇ ਉਹ ਜੋੜਨ ਦੀ ਅਵਸਥਾ ਵਾਲਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜੀਵਨ ਦੇ ਵਿੱਚ ਜਿਨ੍ਹਾਂ ਦੀ ਪ੍ਰੀਤ ਕਰਤੇ ਪੁਰਖ ਦੇ ਨਾਲੋਂ ਟੁੱਟ ਗਈ, ਉਹ ਅਕਾਲ ਪੁਰਖ ਦੇ ਪ੍ਰਥਾਏ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਨਿਰੰਕਾਰ ਨੇ ਇੱਕ ਬਖਸ਼ਿਸ਼ ਕੀਤੀ ਹੈ ਸਤਿਗੁਰੂ। ਸਤਿਗੁਰੂ ਦੀ ਸੰਗਤ ਵਿੱਚ ਜਾ ਕੇ ਟੁੱਟੀ ਗੰਢੀ ਜਾ ਸਕਦੀ ਹੈ, ਕਿਉਂਕਿ ਸਤਿਗੁਰੂ ਦੀ ਸੰਗਤ ਵਿੱਚ ਜਾ ਕੇ ਨਿਰੰਕਾਰ ਨਾਲ ਮਿਲਾਪ ਹੁੰਦਾ ਅਤੇ ਨਿਰੰਕਾਰ ਹੀ ਮੂਲ ਹੈ ਜਿਹੜਾ ਟੁੱਟੀ ਹੋਈ ਨੂੰ ਗੰਢ ਸਕਦਾ ਹੈ। ਜਿਹਦੀ ਪ੍ਰੀਤ, ਜਿਹਦਾ ਪ੍ਰੇਮ, ਜਿਹਦਾ ਨੇਹ ਟੁੱਟ ਜਾਏ,
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਹਦਾ ਨਿਰੰਕਾਰ ਨਾਲ ਦੁਬਾਰਾ ਪ੍ਰੇਮ ਆਪ ਕਰਤਾ ਪੁਰਖ ਹੀ ਆਪਣੇ ਨਾਲ ਬਣਾ ਸਕਦਾ ਹੈ। ਇਹ ਉਹਦਾ ਹੁਕਮ ਹੈ, ਉਹਦਾ ਨਿਰਣਾ ਹੈ, ਕਿਉਂਕਿ ਸਰਬ ਜੀਆ ਆਪੇ ਪ੍ਰਤਪਾਲ, ਉਹ ਸਾਰੇ ਜੀਆਂ ਦੀ ਪ੍ਰਤਪਾਲਣਾ ਆਪ ਕਰਨ ਵਾਲਾ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਕਰਕੇ ਹੀ ਇਹ ਨਿਰਣਾ ਸਾਡੇ ਸਨਮੁਖ ਕੀਤਾ ਹੈ ਕਿ ਕਰਤਾ ਪੁਰਖ ਜਿਹੜਾ ਹੈ ਉਹ ਜਿਨ੍ਹਾਂ ਦੀ ਸੁਰਤ ਟੁੱਟ ਜਾਏ, ਜਿਨ੍ਹਾਂ ਦੀ ਸਿਮਰਨ ਬਿਰਤੀ ਟੁੱਟ ਜਾਏ, ਜਿਨ੍ਹਾਂ ਦਾ ਨੇਮ ਟੁੱਟ ਜਾਏ, ਜਿਨ੍ਹਾਂ ਦਾ ਅੰਮ੍ਰਿਤ ਵੇਲਾ ਟੁੱਟ ਜਾਏ, ਸੇਵਾ ਟੁੱਟ ਜਾਏ, ਸਿਮਰਨ ਟੁੱਟ ਜਾਏ, ਸੰਗਤ ਵਿੱਚ ਬੈਠਣਾ ਟੁੱਟ ਜਾਏ, ਸਤਿਗੁਰੂ ਕਹਿਣ ਲੱਗੇ ਉਹ ਦੁਬਾਰਾ ਗੰਢ ਦੇਣ ਵਾਲਾ ਹੈ। ਉਹਦੇ ਵਿੱਚ ਇਹ ਸਮਰੱਥਾ ਹੈ ਨਿਰੰਕਾਰ ਦੇ ਵਿੱਚ, ਕਿਉਂਕਿ ਟੁੱਟੀਆਂ ਹੋਈਆਂ ਸੁਰਤਾਂ ਕੇਵਲ ਨਿਰੰਕਾਰ ਦੇ ਦਰ ਤੋਂ ਹੀ ਜੁੜਦੀਆਂ ਹਨ ਅਤੇ ਨਿਰੰਕਾਰ ਨਾਲ ਮਿਲਾਪ ਸਤਿਗੁਰੂ ਦੀ ਸੰਗਤ ਤੋਂ ਬਗੈਰ ਨਹੀਂ ਹੋ ਸਕਦਾ। ਅਰਦਾਸ ਭਗਤ ਰਵਿਦਾਸ ਸਾਹਿਬ ਜੀ ਨੇ ਕੀਤੀ, ਕਹਿੰਦੇ ਨਿਰੰਕਾਰ ਮੈਂ ਟੁੱਟ ਗਿਆ ਹਾਂ। ਕਿਵੇਂ ਟੁੱਟ ਗਏ? ਕਹਿੰਦੇ ਇਸ ਤਰ੍ਹਾਂ ਕਿ ਜਿਵੇਂ ਖੂਹ ਦਾ ਡੱਡੂ ਖੂਹ ਨੂੰ ਸਾਰਾ ਕੁਝ ਸਮਝ ਕੇ ਉਹਦੇ ਵਿੱਚ ਹੀ ਲੀਨ ਹੋਇਆ ਰਹਿੰਦਾ ਹੈ, ਮੈਂ ਵਿਖਿਆ ਵਾਸ਼ਨਾਵਾਂ ਮਾੜੀ ਸੰਗਤ ਨੂੰ ਵੇਖ ਕੇ ਸਾਰਾ ਕੁਝ ਸਮਝ ਲਿਆ ਹੈ। ਕੂਪ ਭਰਿਓ ਜੈਸੇ ਦਾਦਰਾ, ਕੱਛ ਦੇਸ਼ ਵਿਦੇਸ਼ ਨਾ ਬੂਝ। ਅਕਾਲ ਪੁਰਖ ਜਿਵੇਂ ਡੱਡੂਆਂ ਨਾਲ ਭਰਿਆ ਹੋਇਆ ਖੂਹ ਹੋਵੇ, ਕੱਛ ਦੇਸ਼ ਵਿਦੇਸ਼ ਨਾ ਬੋਝ, ਖੂਹ ਵਿੱਚ ਗਏ ਹੋਏ ਡੱਡੂਆਂ ਨੂੰ ਕੇਵਲ ਖੂਹ ਹੀ ਨਜ਼ਰ ਆਉਂਦਾ ਹੈ, ਉਸ ਤੋਂ ਉੱਪਰ ਸਮੁੰਦਰ, ਝੀਲਾਂ, ਦਰਿਆ, ਨਦੀਆਂ, ਸਮੁੰਦਰ ਕੁਛ ਵੀ ਨਜ਼ਰ ਨਹੀਂ ਆਉਂਦਾ ਹੈ। ਇਸੇ ਪ੍ਰਕਾਰ ਭਗਤ ਰਵਿਦਾਸ ਸਾਹਿਬ ਜੀ ਕਹਿਣਗੇ ਕੂਪ ਭਰਿਓ ਜੈਸੇ ਦਾਦਰਾ, ਕੱਛ ਦੇਸ਼ ਵਿਦੇਸ਼ ਨਾ ਬੋਝ, ਉਹਨੂੰ ਬਾਹਰ ਦਾ ਕੁਛ ਨਹੀਂ ਪਤਾ ਹੈ। ਤੈਸੇ ਮੇਰਾ ਮਨ ਵਿਖਿਆ ਵਿਮੋਹਿਆ, ਕੱਛ ਆਰਾ ਪਾਰ ਨਾ ਸੂਝ। ਕਹਿੰਦੇ ਨਿਰੰਕਾਰ ਇਸੇ ਤਰ੍ਹਾਂ ਮੇਰਾ ਮਨ ਵਿਖਿਆ ਅਤੇ ਵਾਸ਼ਨਾ ਦੇ ਵਿੱਚ ਡੁੱਬ ਚੁੱਕਾ ਹੈ, ਵਾਸ਼ਨਾਵਾਂ ਦੇ ਖੂਹ ਵਿੱਚ ਮਨ ਰੂਪੀ ਡੱਡੂ ਡਿੱਗ ਪਿਆ। ਤੈਸੇ ਮੇਰਾ ਮਨ ਵਿਖਿਆ ਵਿਮੋਹਿਆ, ਵਿਖਿਆ ਵਾਸ਼ਨਾ, ਵਿਖਿਆ ਦਾ ਅਰਥ ਹੁੰਦਾ ਜ਼ਹਿਰ। ਮਹਾਰਾਜ ਕਹਿਣਗੇ ਵਾਸ਼ਨਾਵਾਂ ਦੇ ਜ਼ਹਿਰ ਰੂਪੀ ਖੂਹ ਵਿੱਚ ਮੇਰਾ ਮਨ ਰੂਪੀ ਡੱਡੂ ਡਿੱਗ ਪਿਆ, ਕੀ ਕਰਾਂ? ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਤੈਸੇ ਮੇਰਾ ਮਨ ਵਿਖਿਆ ਵਿਮੋਹਿਆ, ਕਛ ਆਰਾ ਪਾਰ ਨਾ ਸੂਝ। ਕਹਿੰਦੇ ਨੇ ਜਿਵੇਂ ਖੂਹ ਦੇ ਡੱਡੂ ਨੂੰ ਬਾਹਰ ਕੁਝ ਨਹੀਂ ਦਿਸਦਾ, ਮੈਨੂੰ ਮਾੜੀ ਸੰਗਤ, ਵਿਕਾਰਾਂ ਦੀ ਸੰਗਤ ਦੇ ਖੂਹ ਵਿੱਚੋਂ ਬਾਹਰ ਕੁਛ ਵੀ ਨਹੀਂ ਦਿਸਦਾ ਹੈ। ਨਿਰੰਕਾਰ ਭੁੱਲ ਗਿਆ, ਕਰਤਾ ਪੁਰਖ ਭੁੱਲ ਗਿਆ, ਉਹਦੀ ਬੰਦਗੀ, ਉਹਦਾ ਅਭਿਆਸ, ਉਹਦਾ ਉਪਦੇਸ਼ ਭੁੱਲ ਗਿਆ, ਕਰਾਂ ਕੀ? ਤੈਸੇ ਮੇਰਾ ਮਨ ਵਿਖਿਆ ਵਿਮੋਹਿਆ, ਕਛ ਪਾਰਾ ਵਾਰ ਨਾ ਸੋਝ, ਕਛ ਆਰਾ ਪਾਰ ਨਾ ਸੋਝ। ਪਾਰ ਹੋਣ ਦੀ ਤਾਂ ਗੱਲ ਸੋਝੀ ਹੋ ਨਹੀਂ ਹੈ, ਹੋਣਾ ਤਾਂ ਬੜੀ ਦੂਰ ਦੀ ਗੱਲ ਹੈ, ਸੋਝੀ ਨਹੀਂ ਹੈ। ਸਗਲ ਭਵਨ ਕੇ ਨਾਇਕਾ, ਨਾਇਕ ਤੂੰ ਸਾਰਿਆਂ ਦਾ ਇਸ਼ਟ ਹੈ, ਸਾਰੇ ਸੰਸਾਰ ਦਾ, ਸਾਰੇ ਭਵਨ ਦਾ ਤੂੰ ਮਾਰਗ ਦਰਸ਼ਕ ਹੈ, ਕਿਰਪਾ ਕਰੋ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ। ਕਿਰਪਾ ਕਰ ਦਿਓ ਇੱਕ ਛਿਨ ਮਾਤਰ, ਟੂਟੀ ਗਾਂਢਣ ਹਰ ਗੋਪਾਲ, ਇੱਕ ਛਿਨ ਦਰਸ ਦਿਖਾਏ ਜੀ। ਰਹਾਓ ਮਲਿਨ ਭਈ ਮਤ ਮਾਧਵਾ, ਮਾਧਵ ਅਕਾਲ ਪੁਰਖ ਮਿੱਠਾ ਬੋਲਣ ਵਾਲੇ ਨਿਰੰਕਾਰ, ਮੇਰੀ ਮਤ ਮਲੀਨ ਹੋ ਗਈ, ਮੈਂ ਕੀ ਕਰਾਂ? ਮਲਿਨ ਭਈ ਮਤ ਮਾਧਵਾ, ਮੇਰੀ ਮਤ ਮੈਲੀ ਹੋ ਗਈ ਹੈ। ਮਲਿਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ, ਤੇਰੀ ਗਤ ਨਹੀਂ ਲਖੀ ਜਾ ਰਹੀ, ਤੁਹਾਡੀ ਸਮਰੱਥਾ, ਤੁਹਾਡੀ ਬਖਸ਼ਿਸ਼ ਨਹੀਂ ਮੇਰੇ ਤੋਂ ਵੇਖੀ ਜਾ ਰਹੀ, ਮੈਨੂੰ ਨਜ਼ਰ ਨਹੀਂ ਆ ਰਿਹਾ ਕੁਛ। ਕਰੋ ਕਿਰਪਾ ਭ੍ਰਮ ਚੂਕੀ ਮੈਂ ਸਮਤ ਦੇਹੋ ਸਮਝਾਏ, ਕਿਰਪਾ ਦੇ ਘਰ ਦੇ ਵਿੱਚ ਆਓ, ਮੈਨੂੰ ਮਤ ਦਿਓ। ਕਰੋ ਕਿਰਪਾ ਭ੍ਰਮ ਚੂਕੀ, ਮੇਰਾ ਭਰਮ ਖਤਮ ਹੋ ਜਾਏ, ਤੁਸੀਂ ਕਿਰਪਾ ਕਰ ਦਿਓ। ਕਰੋ ਕਿਰਪਾ ਭ੍ਰਮ ਚੂਕੀ ਮੈਂ ਸੁਮਤ, ਸੁਮਤ ਦਾ ਅਰਥ ਹੁੰਦਾ ਮੈਨੂੰ ਸ਼ਿਖਰ ਦੀ ਸ੍ਰੇਸ਼ਠ ਮਤ ਦੇ ਦਿਓ, ਮੈਂ ਸੁਮਤ ਦੇਹੋ ਸਮਝਾਏ। ਜੋਗੀ ਸਰ ਪਾਵੈ ਨਹੀਂ ਤੋ ਗੁਣ ਕਥਨ ਅਪਾਰ, ਪ੍ਰੇਮ ਭਗਤ ਕੇ ਕਾਰਨੇ ਕਹਿ ਰਵਿਦਾਸ। ਛਮਾਰ ਕਹਿੰਦੇ ਪ੍ਰੇਮ ਕਰਕੇ ਕਹਿ ਰਿਹਾ ਹਾਂ, ਕੰਮ ਮੇਰਾ ਚਮੜੇ ਦਾ ਹੈ, ਪਰ ਤੁਸੀਂ ਕਿਰਪਾ ਕਰ ਦਿਓ, ਚੰਮ ਤੋਂ ਉੱਪਰ ਲੈ ਜਾਓ, ਚੰਮ ਤੋਂ ਉੱਪਰ ਉੱਠ ਸਕਾਂ। ਤੁਸੀਂ ਤਾਂ ਟੁੱਟੀ ਗੰਢ ਦੇਣ ਵਾਲੇ ਹੋ ਨਾ,
ਬਾਸ ਕਿਉਂ ਵਿਖੇ ਅੰਤ ਸੋ ਬੈਠ ਕੇ ਐਸੇ ਹੀ ਐਸੇ ਸੋ ਬਹਿ ਸਪਤਾਇਓ। ਮੇਰੀ ਤਾਂ ਦਿਨ ਰਾਤ ਵਾਸ਼ਨਾ ਵਿੱਚ ਲੰਘਦੀ, ਮੇਰਾ ਤਾਂ ਦਿਨ ਰਾਤ ਵਿਕਾਰਾਂ ਵਿੱਚ ਲੰਘਦਾ ਹੈ, ਮੈਨੂੰ ਵੀ ਦੱਸੋ ਨਾ ਫਿਰ ਮੈਂ ਕੀ ਕਰਾਂ। ਤੁਸੀਂ ਕਿਰਪਾ ਕਰੋ, ਹਮ ਸਰ ਦੀਨ ਦਿਆਲ ਤੁਮ ਸਰ, ਮੇਰੇ ਵਰਗਾ ਦੀਨ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਹਮ ਸਰ ਦੀਨ, ਹਮ ਸਰ, ਸਰ ਦਾ ਅਰਥ ਹੁੰਦਾ ਹੈ ਬਰਾਬਰ, ਸਮ ਸਰ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਤੁਹਾਡੇ ਵਰਗਾ ਦਿਆਲ ਕੋਈ ਨਹੀਂ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜਾ। ਦੱਸੋ ਮੈਂ ਇੱਥੋਂ ਨੀਵਾਂ ਕਿਵੇਂ ਹੋ ਜਾਂ, ਇੱਥੋਂ ਨੀਵਾਂ ਨਹੀਂ ਹੋਇਆ ਜਾ ਸਕਦਾ। ਹੁਣ ਮੇਰੇ ਅਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ, ਟੂਟੀ ਗਾਂਢਣ ਹਾਰ ਗੋਪਾਲ। ਮਹਾਰਾਜ ਤੇਰੇ ਬਚਨਾਂ ਨਾਲ ਮੇਰਾ ਟੁੱਟਿਆ ਹੋਇਆ ਮਨ ਗੰਢਿਆ ਜਾਏ, ਤੁਸੀਂ ਕਿਰਪਾ ਕਰ ਦਿਓ। ਮੇਰ ਦੇ ਘਰ ਦੇ ਵਿੱਚ ਆਓ ਅਤੇ ਮੇਰੇ 'ਤੇ ਇੱਕ ਕਿਰਪਾ ਕਰ ਦਿਓ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਭਗਤ ਰਵਿਦਾਸ ਸਾਹਿਬ ਜੀ ਬੜਾ ਸਪਸ਼ਟ ਬੋਲਦੇ ਆ ਅਤੇ ਉਚਾਰਨ ਕਰਕੇ ਕਹਿੰਦੇ ਆ, ਕਰਤੇ ਪੁਰਖ ਮੇਰਾ ਕਰੋ ਅਪਤਿਆਰ ਕਿਆ ਕਿ ਜੈ, ਬਚਨੀ ਤੋਰ ਤੁਹਾਡੇ ਬਚਨਾਂ ਨਾਲ ਮੋਰ ਮਨ ਮਾਨੈ, ਮੇਰਾ ਮਨ ਮੰਨ ਜਾਏ, ਜਨ ਕੋ ਪੂਰਨ ਦੀਜੈ। ਬਸ ਆਹੀ ਤਾਂ ਚਾਹੀਦਾ ਹੈ ਮੈਨੂੰ, ਹੋਰ ਨਹੀਂ ਕੁਛ ਚਾਹੀਦਾ, ਮੈਨੂੰ ਆਹ ਦੇ ਦਿਓ। ਜਨ ਕੋ ਪੂਰਨ ਦੀਜੈ, ਬਲ ਬਲ ਜਾਓ ਰਮਈਆ ਕਾਰਨੇ, ਕਾਰਨ ਕਵਨ ਅਬੋਲ। ਬੋਲਦਾ ਕਿਉਂ ਨਹੀਂ ਅਕਾਲ ਪੁਰਖ, ਮੈਂ ਤੇਰੇ ਤੋਂ ਬਲਿਹਾਰ, ਮੈਂ ਤੇਰੇ ਤੋਂ ਕੁਰਬਾਨ ਜਾਣ ਵਾਸਤੇ ਤਿਆਰ, ਤੂੰ ਮੇਰੇ 'ਤੇ ਕਿਰਪਾ ਕਰ। ਬਲ ਬਲ ਜਾਓ ਰਮਈਆ ਕਾਰਨੇ, ਕਾਰਨ ਕਵਨ ਅਬੋਲ, ਬਹੁਤ ਜਨਮ ਵਿਛੜੇ ਥੇ ਮਾਧੋ, ਵਿਛੜ ਗਏ, ਟੁੱਟ ਗਏ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਤੁਸੀਂ ਕਿਰਪਾ ਕਰ ਦਿਓ ਮੇਰੀ ਟੁੱਟੀ ਗੰਢ ਦਿਓ। ਕਿਉਂ? ਕਿਉਂਕਿ ਤੁਸੀਂ ਕੀ ਹੋ? ਟੁੱਟੀ ਗਾਂਢਣ ਹਾਰ ਗੋਪਾਲ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਟੁੱਟਿਆਂ ਹੋਇਆਂ ਨੂੰ ਗੰਢ ਦੇਣ ਵਾਲੇ ਹਨ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਮੈਨੂੰ ਪਤਾ ਲੱਗ ਗਿਆ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਉਧਰ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਭ੍ਰਮ, ਐਸਾ ਜੈਸਾ ਮਾਨੀਆ ਹੋਏ ਨਾ ਤੈਸਾ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਇਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ, ਅਨਿਕ ਕਟਿਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿ ਨਾ ਆਇਆ, ਸਰਬੇ ਏਕ ਅਨੇਕੈ ਸਵਾਮੀ, ਸਭ ਕਟ ਭੋਗਵੈ ਸੋਈ, ਕਹਿ ਰਵਿਦਾਸ ਹੱਥ ਪੈ ਨੇਰੇ, ਸਹਿਜੇ ਹੋਏ ਸੋ ਹੋਈ, ਟੁੱਟੀ ਗੰਢਣ ਹਾਰ ਗੋਪਾਲ। ਉਹ ਟੁੱਟੀ ਗੰਢ ਦੇਣ ਵਾਲਾ ਹੈ, ਟੁੱਟਿਆਂ ਨੂੰ ਆਪਣੇ ਨਾਲ ਜੋੜ ਲੈਣ ਵਾਲਾ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਕੇ ਬਾਰ ਬਾਰ ਕਹਿੰਦੇ ਨੇ, ਮਹਾਰਾਜ ਕਰੋ ਕਿਰਪਾ, ਭਰਮ ਚੁੱਕਈ ਮੈਂ ਸੁਮਤ ਦੇਹੋ ਸਮਝਾਏ, ਮੇਰਾ ਭਰਮ ਖਤਮ ਹੋ ਜਾਏ, ਮੈਨੂੰ ਸ੍ਰੇਸ਼ਟ ਮਤ ਦੇ ਦਿਓ, ਮੈਂ ਤੁਹਾਡੇ ਨਾਲ ਜੁੜ ਸਕਾਂ। ਅਤੇ ਵਾਕਈ ਜਿਹਦੀ ਟੁੱਟ ਜਾਏ ਤਾਂ ਗੰਢੀ ਜਾ ਸਕਦੀ ਹੈ ਕਿ ਨਹੀਂ? ਗੰਢੀ ਜਾ ਸਕਦੀ ਹੈ। ਇੱਕ ਉਦਾਹਰਣ ਆਪ ਜੀ ਦੇ ਸਨਮੁੱਖ ਬੜੀ ਇਕਾਗਰਤਾ ਨਾਲ ਸੁਣਨਾ ਅਤੇ ਇਹਦੇ ਵਿੱਚੋਂ ਬਹੁਤ ਵੱਡੀ ਦੁਬਿਧਾ ਵੀ ਖਤਮ ਹੋ ਜਾਏਗੀ। ਸ਼ਾਇਦ ਕਈਆਂ ਨੇ ਪੜ੍ਹਿਆ ਜਾਂ ਸੁਣਿਆ ਹੋਵੇ, ਕਿਉਂਕਿ ਜਦੋਂ ਇਸ ਇਤਿਹਾਸ ਦਾ ਵਿਸ਼ਲੇਸ਼ਣ ਕਰਦੇ ਹਾਂ, ਕਈ ਗੱਲਾਂ ਸੀਨਾ ਬਸੀਨਾ ਜਿਹੜੀਆਂ ਤੁਰੀਆਂ ਆ ਰਹੀਆਂ ਨੇ ਉਹਨਾਂ 'ਚੋਂ ਪੜਦਾ ਉੱਠ ਜਾਂਦਾ ਵੀ ਨਹੀਂ, ਆਹ ਗੱਲ ਨਹੀਂ ਸੀ ਅਸਲ ਵਿੱਚ। ਆਪਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੁਕਤਸਰ ਸਾਹਿਬ ਦੀ ਧਰਤੀ ਦਾ ਇਤਿਹਾਸ ਜਾਣਦੇ ਹਾਂ। ਇੱਥੇ ਸਤਿਗੁਰੂ ਸਾਹਿਬ ਜੀ ਨੇ ਬੇਦਾਵੀਏ ਸਿੱਖਾਂ ਨੂੰ ਖਿਮਾ ਦਿੱਤੀ ਸੀ, ਬਖਸ਼ ਦਿੱਤਾ ਸੀ, ਪਰ ਅਸੀਂ ਬੇਦਾਵਾ ਕਿੱਥੋਂ ਸ਼ੁਰੂ ਕਰਦੇ ਹਾਂ? ਟੁੱਟੀ ਗੰਢ ਹਾਰ ਗੋਪਾਲ ਹੈ ਕਿ ਥੋੜ੍ਹਾ ਜਿਹਾ ਮੈਂ ਸਪਸ਼ਟ, ਕਿਉਂਕਿ ਇਤਿਹਾਸਿਕ ਤੱਥ ਆਖਾਂਗਾ, ਕਿਸੇ ਸੁਣੀ ਜਾਂ ਸੁਣਾਈ ਗੱਲ ਨੂੰ ਨਹੀਂ। ਤੁਸੀਂ ਵਿਦਵਾਨ ਕਿਸੇ ਇਤਿਹਾਸਕਾਰ ਨੂੰ ਪੜ੍ਹ ਸਕਦੇ ਹੋ, ਡਾਕਟਰ ਰਤਨ ਸਿੰਘ ਜੱਗੀ ਨੂੰ ਪੜ੍ਹ ਸਕਦੇ ਹੋ, ਉਹ ਘਟਨਾ ਕੀ ਹੈ? ਇਤਿਹਾਸਕ ਹਵਾਲਾ ਸੀ ਕਿ ਜਦੋਂ ਅਨੰਦਪੁਰ ਸਾਹਿਬ ਜੀ ਨੂੰ 8 ਮਹੀਨਿਆਂ ਦਾ ਲਗਾਤਾਰ ਘੇਰਾ ਪੈਣ ਤੋਂ ਬਾਅਦ
ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਾਰਾ ਰਾਸ਼ਨ ਆਦਿਕ ਖਾਣ ਪੀਣ ਦਾ ਸਮਾਨ ਹਰ ਇੱਕ ਚੀਜ਼ ਖਤਮ ਹੋ ਚੁੱਕੀ ਸੀ। ਦਰਖਤਾਂ ਦੇ ਸੱਕ ਉਬਾਲ ਕੇ ਖਾ ਲਏ ਸਨ, ਪੱਤੇ ਖਾ ਲਏ ਸਨ, ਟਾਹਣੀਆਂ ਤੱਕ ਖਾਧੀਆਂ ਜਾ ਚੁੱਕੀਆਂ ਸੀ, ਕੁਛ ਛਿੱਲ ਇੱਥੋਂ ਤੱਕ ਦਰਖਤਾਂ ਦੀ ਛਿੱਲ ਤੱਕ ਸਮਾਪਤ ਹੋ ਚੁੱਕੀ ਸੀ। ਜਦੋਂ ਕੱਖ ਨਹੀਂ ਬਚਿਆ ਸੀ, ਹਾਥੀ ਘੋੜੇ ਮਰ ਚੁੱਕੇ ਸਨ, ਉੱਥੇ ਫਿਰ ਇਤਿਹਾਸ ਇਸ ਗੱਲ ਦਾ ਨਿਰਣਾ ਕਰਦਾ ਵੀ ਕੁਝ ਵਿਅਕਤੀਆਂ ਨੇ ਮਾਤਾ ਗੋਜਰੀ ਜੀ ਦੇ ਕੋਲ ਜਾ ਕੇ ਸਲਾਹ ਕੀਤੀ ਸੀ, ਮਹਾਰਾਜ ਸਤਿਗੁਰੂ ਮੰਨ ਨਹੀਂ ਰਹੇ, ਸਾਨੂੰ ਇੱਥੋਂ ਚਲੇ ਜਾਣਾ ਚਾਹੀਦਾ, ਅਨੰਦਪੁਰ ਸਾਹਿਬ ਛੱਡ ਦੇਣਾ ਚਾਹੀਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ ਨਹੀਂ, ਅਨੰਦਪੁਰ ਸਾਹਿਬ ਛੱਡ ਕੇ ਨਹੀਂ ਜਾਣਾ ਹੈ, ਅਜੇ ਸਮਾਂ ਨਹੀਂ ਹੈ, ਥੋੜ੍ਹਾ ਕੁ ਸਮਾਂ ਟਿਕ ਜਾਓ ਅਤੇ ਖਾਲਸਾ ਜੀ ਸ੍ਰਿਸ਼ਟੀ ਦਾ ਰਾਜ ਦੇ ਦਿਆਂ। ਉੱਥੇ ਫਿਰ ਕਈਆਂ ਨੇ ਇਹ ਫੈਸਲਾ ਕੀਤਾ ਵੀ ਨਹੀਂ ਆਪਾਂ ਚੱਲੀਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਫਿਰ ਕੁਝ ਗੁਰਸਿੱਖਾਂ ਨੇ, ਜਿਨ੍ਹਾਂ ਦੀ ਗਿਣਤੀ 100 ਵੀ ਦੱਸੀ ਜਾਂਦੀ ਹੈ, ਉਹਨਾਂ ਨੇ ਕਿਹਾ ਵੀ ਮਹਾਰਾਜ ਫਿਰ ਸਾਨੂੰ ਖਿਮਾ ਦਿਓ, ਅਸੀਂ ਚੱਲੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ। ਮਹਾਰਾਜ ਜੀ ਨੇ ਕਿਹਾ ਜਿੰਨੇ ਜਾਣਾ ਜਾਓ, ਪਰ ਇੱਥੇ ਕਿਸੇ ਬਿਦਾਵੇ ਦਾ ਜ਼ਿਕਰ ਨਹੀਂ ਹੈ ਇਤਿਹਾਸਕ ਹਵਾਲਿਆਂ ਵਿੱਚ। ਇੱਥੇ ਬਿਦਾਵਾ ਨੇ, ਮਹਾਰਾਜ ਨੇ ਕਿਹਾ ਜਾਓ, ਜਿਹਦਾ ਜੀ ਕਰਦਾ ਚਲੇ ਜਾਓ। ਉਹ ਗਿਣਤ ਮਾਝੇ ਦੀ ਧਰਤੀ ਦੇ ਉਹ ਗੁਰਸਿੱਖ ਜਿਹੜੇ ਸੀ ਉਹ ਵਾਪਸ ਆ ਗਏ। ਜਦੋਂ ਘਰ ਆਏ, ਘਰਾਂ ਨੂੰ ਵਾਪਸ ਮੁੜ ਕੇ ਆਏ ਵੀ ਸਤਿਗੁਰੂ ਨੂੰ ਛੱਡ ਆਏ, ਉਹਨਾਂ ਦੀਆਂ ਇਸਤਰੀਆਂ ਨੇ, ਪਤਨੀਆਂ ਨੇ ਜਿਹੜਾ ਸੀ ਉਹਨਾਂ ਦੇ ਅੱਗੇ ਚੂੜੀਆਂ ਅੱਗੇ ਪੇਸ਼ ਕੀਤੀਆਂ ਵੀ ਆ ਲਿਆਓ, ਅਸੀਂ ਜੰਗ 'ਚ ਚਲੀਆਂ ਜਾਂਦੀਆਂ, ਤੁਸੀਂ ਚੂੜੀਆਂ ਪਾ ਕੇ ਘਰ ਬਹਿ ਜਾਓ। ਬੜੀ ਨਮੋਸ਼ੀ ਆਈ ਇਹਨਾਂ ਨੂੰ ਵੀ ਸਤਿਗੁਰੂ ਨੂੰ ਛੱਡ ਆਇਆ ਅਤੇ ਘਰ ਆਣ ਕੇ ਸਤਿਕਾਰ ਵੀ ਖਤਮ ਹੋ ਗਿਆ ਸਾਡਾ, ਪਰ ਹੁਣ ਵਾਪਸੀ ਨਹੀਂ ਸੀ ਹੋ ਸਕਦੀ, ਘੇਰਾਬੰਦੀ ਬਹੁਤ ਜ਼ਬਰਦਸਤੀ ਤਗੜੀ ਸੀ। ਇੱਥੇ ਫਿਰ ਕਹਿੰਦੇ ਵੀ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਅਨੰਦਪੁਰ ਸਾਹਿਬ ਕੁਝ ਸਮੇਂ ਬਾਅਦ ਅਨੰਦਪੁਰ ਸਾਹਿਬ ਛੱਡਿਆ। ਕਿਉਂ ਛੱਡਿਆ? ਕਿਉਂਕਿ ਕੁਰਾਨ ਸ਼ਰੀਫ ਅਤੇ ਉਸ ਵਕਤ ਗੀਤਾ ਲਿਆਂਦੀ ਗਈ, ਆਟੇ ਦੀ ਗਊ ਬਣਾਈ ਗਈ। ਮਹਾਰਾਜ ਨੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਦਿਆਂ ਕਿਹਾ ਸੀ ਖਾਲਸਾ ਜੀ ਅਨੰਦਪੁਰ ਸਾਹਿਬ ਛੱਡਣਾ ਨਹੀਂ, ਪਰ ਜੇ ਅਸੀਂ ਇਹਨਾਂ ਧਾਰਮਿਕ ਗ੍ਰੰਥਾਂ ਦੀ ਕਸਮ ਖਾਣ ਵਾਲਿਆਂ ਦਾ ਅਤੇ ਇਹਨਾਂ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਨਾ ਕੀਤਾ ਤਾਂ ਉਸ ਵੇਲੇ ਵੀ ਇਹ ਗੱਲ ਵੀ ਨਹੀਂ ਬਣਦੀ। ਇਹ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਜਿਨ੍ਹਾਂ ਨੂੰ, ਜਿਨ੍ਹਾਂ ਦੇ ਗ੍ਰੰਥ ਉਹਨਾਂ ਨੂੰ ਹੋਵੇ ਨਾ ਹੋਵੇ, ਪਰ ਸਾਨੂੰ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਕੋਲ ਉਹ ਕੁਰਾਨ ਸ਼ਰੀਫ ਦਾ ਵੀ ਜ਼ਿਕਰ ਸੀ ਕਿ ਉਹ ਕੁਰਾਨ ਸ਼ਰੀਫ ਜਿਹੜਾ ਉਸ ਵੇਲੇ ਔਰੰਗਜ਼ੇਬ ਵੱਲੋਂ ਭੇਜਿਆ ਗਿਆ, ਜਿਹਦੇ ਪਿੱਛੇ ਇੱਕ ਚਿੱਠੀ ਨਾਲ ਲਿਖੀ ਗਈ ਸੀ ਵੀ ਮਹਾਰਾਜ ਤੁਹਾਡੀ ਵਾਹ ਵੱਲ ਵੀ ਕੋਈ ਨਹੀਂ ਵੇਖਦਾ, ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ, ਪਰ ਝੂਠੀਆਂ ਸੋਹ ਖਾ ਕੇ ਮੁਕਰੇ, ਅਨੰਦਪੁਰ ਸਾਹਿਬ ਛੱਡਿਆ ਅਤੇ ਉੱਧਰ ਸ਼ਾਹੀ ਟਿੱਬੀ 'ਤੇ ਹਮਲਾ ਹੋ ਗਿਆ। ਚਮਕੌਰ ਸਾਹਿਬ ਦੀ ਧਰਤੀ ਦੀ ਜੰਗ ਹੋਈ, ਸਰਸਾ ਪਾਰ ਕਰਦਿਆਂ ਪਰਿਵਾਰ ਵਿਛੋੜਾ ਹੋਇਆ, ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਧਰਤੀ 'ਤੇ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦੇ ਸਰਹੰਦ ਦੀ ਧਰਤੀ 'ਤੇ ਸ਼ਹਾਦਤਾਂ ਪ੍ਰਾਪਤ ਕਰ ਗਏ। ਸਤਿਗੁਰੂ ਸਾਹਿਬ ਮਹਾਰਾਜ ਜੀ ਜਦੋਂ ਮਾਲਵੇ ਦੀ ਧਰਤੀ 'ਤੇ ਵਿਚਰ ਰਹੇ ਸੀ, ਇਹ ਖਬਰਾਂ ਝਬਾਲ ਦੀ ਧਰਤੀ 'ਤੇ ਜਿੱਥੇ ਅੱਜ ਬਾਬਾ ਬੁੱਢਾ ਸਾਹਿਬ ਦਾ ਸਥਾਨ ਹੈ, ਝਬਾਲ ਗੁਰਦੁਆਰਾ ਬੀੜ ਸਾਹਿਬ, ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ 'ਤੇ, ਔਰ ਅੱਜ ਜਿੱਥੇ ਜਿਹਨੂੰ ਝਬਾਲ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਉਹ ਨਗਰ ਹੈ ਝਬਾਲ, ਝਬਾਲ ਦੀ ਧਰਤੀ 'ਤੇ ਕਹਿੰਦੇ ਕਿਸੇ ਗੁਰਸਿੱਖ ਦੇ ਭੋਗ ਦੇ ਉੱਪਰ ਸਮੁੱਚੇ ਸਿੱਖ ਇਕੱਠੇ ਹੋਏ, ਫਿਰ ਉੱਥੇ ਪਤਾ ਲੱਗਾ ਵੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸਾਹਿਬਜ਼ਾਦੇ ਸ਼ਹੀਦ ਹੋ ਗਏ, ਪਰਿਵਾਰ ਵਿਛੋੜਾ ਹੋ ਗਿਆ, ਫੌਜਾਂ ਵਿਸਰ ਗਈਆਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਸ ਪ੍ਰਕਾਰ ਇਹ ਸਾਰਾ ਵਰਤਾਰਾ ਪਤਾ ਲੱਗ ਗਿਆ। ਇਹਨਾਂ ਨੇ ਆਪਣੇ ਆਪ ਨੂੰ ਕੋਸਿਆ ਵੀ ਗੁਰੂ ਨੂੰ ਛੱਡ ਕੇ ਆਏ। ਇੱਥੇ ਫਿਰ ਬੀਬੀ ਭਾਗੋ, ਜਿਨ੍ਹਾਂ ਨੂੰ ਮਾਤਾ ਭਾਗ ਕੌਰ ਕਿਹਾ ਜਾਂਦਾ ਸਤਿਕਾਰ ਨਾਲ, ਉਹਨਾਂ ਦੀ ਅਗਵਾਈ ਵਿੱਚ ਭਾਈ ਮਾਨ ਸਿੰਘ ਦੇ ਨਾਲ, ਭਾਈ ਇੱਥੇ ਜਿਹੜਾ ਹੈ ਉਹ ਭਾਗ ਸਿੰਘ ਝਬਾਲੀਆ ਨਾਲ ਆਇਆ। ਇੱਥੇ ਫਿਰ ਕਹਿੰਦੇ ਆ ਵੀ ਜਿੰਨੀ ਉੱਥੇ ਸਿੱਖਾਂ ਦੀ ਗਿਣਤੀ ਸੀ ਉਹ ਸਾਰੇ ਮਾਲਵੇ ਦੀ ਧਰਤੀ ਨੂੰ ਆਏ ਵੀ ਜਾਓ, ਆਓ ਸਤਿਗੁਰੂ ਸਾਹਿਬ ਨਾਲ ਜਾ ਕੇ ਮਿਲਦੇ। ਮਹਾਰਾਜ ਨੂੰ ਜਾ ਕੇ ਕਹਿੰਦੇ ਆ ਵੀ ਮਹਾਰਾਜ ਵੀ ਉਦੋਂ ਜੋ ਹੋ ਗਿਆ ਹੋ ਗਿਆ, ਤੁਸੀਂ ਹੁਣ ਸਾਡੇ ਨਾਲ, ਅਸੀਂ ਤੁਹਾਡੇ ਨਾਲ ਹਾਂ। ਪਰ ਜਦੋਂ ਇਹਨਾਂ ਨੇ ਰਾਮੇਆਣੇ ਦੀ ਧਰਤੀ ਹੈ ਉਹ ਮਾਲਵੇ ਦੀ ਧਰਤੀ 'ਤੇ, ਰਾਮੇਆਣਾ ਤੁਸੀਂ ਗੂਗਲ 'ਤੇ ਸਰਚ ਕਰ ਸਕਦੇ ਹੋ, ਪਿੰਡ
ਰਾਮੇਆਣੇ ਦੀ ਧਰਤੀ 'ਤੇ ਸਤਿਗੁਰੂ ਦਾ ਅਤੇ ਆਨੰਦਪੁਰ ਸਾਹਿਬ ਤੋਂ ਟੁੱਟ ਕੇ ਆਏ ਇਹਨਾਂ ਗੁਰਸਿੱਖਾਂ ਦਾ ਮਿਲਾਪ ਹੁੰਦਾ। ਇਹਨਾਂ ਵੇਖਿਆ ਵੀ ਮਹਾਰਾਜ ਤਾਂ ਫਿਰ ਸ਼ਾਹੀ ਠਾਠ ਬਾਠ 'ਚ ਉੱਦਾਂ ਹੀ ਨੇ, ਸੈਨਾ ਵੀ ਥੋੜ੍ਹੀ ਬਹੁਤੀ ਬਰਾੜਾਂ ਦੀ ਇਕੱਠੀ ਹੋ ਗਈ ਸੀ, ਕੁਝ ਤਾਂ ਚਲੇ ਗਏ, ਕੁਝ ਰਹਿ ਗਏ ਸੀ। ਇਹਨਾਂ ਫਿਰ ਆਣ ਕੇ ਕਿਹਾ ਵੀ ਮਹਾਰਾਜ ਸਾਨੂੰ ਬੜਾ ਅਫਸੋਸ ਹੈ, ਇਹ ਕੀ ਭਾਣਾ ਵਾਪਰ ਗਿਆ, ਸਾਹਿਬਜ਼ਾਦੇ ਸ਼ਹਾਦਤਾਂ ਪ੍ਰਾਪਤ ਕਰ ਗਏ। ਸਤਿਗੁਰੂ ਸਾਹਿਬ ਨੇ ਕਿਹਾ ਕਰਤੇ ਪੁਰਖ ਦਾ ਹੁਕਮ ਹੈ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੂੰ ਸੁਖ ਹੋਏ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਖਾਲਸਾ ਜੀ ਆਉਣ ਦਾ ਮਕਸਦ ਦੱਸੋ। ਕਹਿੰਦੇ ਮਹਾਰਾਜ ਅਸੀਂ ਤੁਹਾਡੇ ਨਾਲ ਮਿਲਣ ਵਾਸਤੇ ਆਏ, ਕਿਰਪਾ ਕਰੋ ਸਾਨੂੰ ਬਖਸ਼ ਦਿਓ। ਪਰ ਉੱਥੇ ਭਾਗ ਸਿੰਘ ਝਬਾਲੀਆ ਕਹਿੰਦਾ ਮਹਾਰਾਜ ਜੇ ਤੁਸੀਂ ਕਹੋ ਤੇ ਅਸੀਂ ਵਿੱਚ ਪੈ ਕੇ ਸਰਕਾਰੀ ਦਰਬਾਰੇ ਗੱਲ ਕਰਦੇ ਹਾਂ, ਤੁਸੀਂ ਗੁਰੂ ਬਣੇ ਰਹੋ, ਆਪਾਂ ਸਿੱਖ ਬਣੇ ਰਹਿੰਦੇ ਹਾਂ, ਤੁਸੀਂ ਸ਼ਸਤਰ ਛੱਡ ਦਿਓ, ਜੰਗ ਦੇ ਮੈਦਾਨ ਛੱਡ ਦਿਓ, ਜੰਗਾਂ ਛੱਡ ਦਿਓ, ਅਤੇ ਮਹਾਰਾਜ ਅਸੀਂ ਤੁਹਾਡੇ ਨਾਲ ਰਹਿੰਦੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਸਰਕਾਰੀ ਦਰਬਾਰੇ ਗੱਲ ਚਲਾ ਦੇਵਾਂਗੇ। ਮਹਾਰਾਜ ਕਹਿਣਗੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਣ ਲੱਗੀ ਸੀ ਉਦੋਂ ਤੁਹਾਡੀ ਗੱਲਬਾਤ ਕਿੱਥੇ ਗਈ ਸੀ? ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ 'ਤੇ ਬੈਠੇ ਸੀ, ਤੁਹਾਡੇ ਪੁਰਖਿਆਂ ਦੀ ਉਦੋਂ ਗੱਲਬਾਤ ਕਿੱਥੇ ਗਈ ਸੀ? ਉਦੋਂ ਤੁਹਾਡੀ ਕੋਈ ਗੱਲਬਾਤ ਨਹੀਂ ਸੀ? ਆਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਿਆ ਸੀ ਪੰਥ ਪ੍ਰਕਾਸ਼ ਦੇ ਬੋਲੇ, ਵੀ ਉਦੋਂ ਕਿੱਥੇ ਗਏ ਸੀ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਵਾਰੀ ਗੱਲ ਕਰਦੇ ਹਾਂ, ਤੁਸੀਂ ਸ਼ਸਤਰ ਛੱਡ ਦਿਓ, ਸਿੱਧੇ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਵਿਚਰੇ ਸਨ ਉੱਦਾਂ ਵਿਚਰਨਾ ਸ਼ੁਰੂ ਕਰ ਦਿਓ, ਝਗੜੇ ਛੱਡ ਦਿਓ ਮਹਾਰਾਜ, ਅਸੀਂ ਤੁਹਾਡੇ ਚਰਨਾਂ ਵਿੱਚ ਆਣ ਕੇ ਸਮਰਪਿਤ ਹੋ ਗਏ, ਤੁਸੀਂ ਗੁਰੂ ਬਣੇ ਰਹੋ, ਅਸੀਂ ਸਿੱਖ ਬਣੇ ਰਹੀਏ। ਮਹਾਰਾਜ ਕਹਿਣ ਲੱਗੇ ਕਿ ਇੱਥੇ ਸਮਝਣ ਆਏ ਹੋ ਕਿ ਸਮਝਾਉਣ ਆਏ ਹੋ? ਇੱਥੇ ਸਮਝਾਉਣ ਆਏ ਹੋ ਕਿ ਸਮਝਣ ਵਾਸਤੇ ਆਏ ਹੋ ਜਾਂ ਮਿਲਣ ਵਾਸਤੇ ਆਏ ਹੋ? ਮਹਾਰਾਜ ਨੇ ਕਿਹਾ ਸ਼ਸਤਰਨ ਕੇ ਅਧੀਨ ਹੈ ਰਾਜ ਵਾਲੀ ਗੱਲ, ਸ਼ਸਤਰ ਨਹੀਂ ਛੱਡੇ ਜਾ ਸਕਦੇ ਜਿੰਨਾ ਚਿਰ ਤੱਕ ਪਾਪੀ ਸਲਤਨਤ ਦੀ ਜੜ੍ਹ ਨਹੀਂ ਅਸੀਂ ਪੁੱਟਦੇ। ਉਹਨਾਂ ਕਿਹਾ ਫਿਰ ਮਹਾਰਾਜ ਵੀ ਨਹੀਂ, ਫਿਰ ਅਸੀਂ ਨਹੀਂ ਤੁਹਾਡੇ ਨਾਲ ਰਹਿ ਸਕਦੇ। ਸਤਿਗੁਰੂ ਸਾਹਿਬ ਫਿਰ ਸਾਡੀ ਅਤੇ ਤੁਹਾਡੀ ਕੋਈ ਗੱਲ ਨਹੀਂ, ਸਾਡੀ ਅਤੇ ਤੁਹਾਡੀ ਬਣਨੀ ਨਹੀਂ। ਮਹਾਰਾਜ ਕਹਿਣ ਲੱਗੇ ਵੀ ਫਿਰ ਇੱਦਾਂ ਨਹੀਂ, ਹੁਣ ਇਹ ਜਦੋਂ ਉੱਠ ਕੇ ਤੁਰਨ ਲੱਗੇ ਨਾ, ਫਿਰ ਮਹਾਰਾਜ ਨੇ ਕਿਹਾ ਹੁਣ ਇੱਦਾਂ ਨਹੀਂ ਜਾਣਾ, ਇੱਥੇ ਹੁਣ ਬਿਦਾਵਾ ਲਿਖ ਕੇ ਜਾਓ, ਇੱਥੇ ਲਿਖ ਕੇ ਦੇ ਕੇ ਜਾਓ ਵੀ ਅਸ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਫਿਰ ਬਿਦਾਵਾ ਜਿਹੜਾ ਲਿਖਿਆ ਜਾਂਦਾ ਹੈ ਰਾਮੇਆਣੇ ਦੀ ਧਰਤੀ 'ਤੇ ਲਿਖਿਆ ਜਾਂਦਾ, ਇੱਥੇ ਜਦੋਂ ਫਿਰ ਬਿਦਾਵਾ ਲਿਖਿਆ ਜਾਂਦਾ ਨਾ, ਇਤਿਹਾਸ ਕਹਿੰਦਾ ਵੀ ਇੱਥੇ ਉਸ ਵੇਲੇ 100 ਤੋਂ ਵੱਧ ਵਿਅਕਤੀਆਂ ਦੇ ਦਸਤਖਤ ਸਨ ਜਿੱਥੇ ਉੱਪਰ ਲਿਖਿਆ ਸੀ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਇੱਥੇ ਬਿਦਾਵੇ ਦੇ ਥੱਲੇ ਦਸਤਖਤ ਹੋਏ, ਸਤਿਗੁਰੂ ਨੇ ਉਹ ਬਿਦਾਵਾ ਫੜਿਆ, ਕਮਰ ਕੱਸੇ ਵਿੱਚ ਰੱਖ ਲਿਆ। ਅਤੇ ਇੱਧਰ ਫਿਰ ਕਹਿੰਦੇ ਜਦੋਂ ਸਿੱਖ ਤੁਰੇ ਥੋੜ੍ਹੀ ਜਿਹੀ ਦੂਰੀ 'ਤੇ ਗਏ ਤਾਂ ਭਾਈ ਮਾਨ ਸਿੰਘ ਅਤੇ ਬੀਬੀ ਭਾਗੋ ਦੇ ਅੰਦਰ ਜ਼ਮੀਰ ਜਾਗੀ, ਉਹ ਕਹਿਣ ਲੱਗੇ ਮਾਫ਼ ਕਰਾਉਣ ਆਏ ਸਾਂ ਸਾਰਾ ਕੁਝ, ਅਤੇ ਗੁਰੂ ਨੂੰ ਲਿਖ ਕੇ ਦਿਆਂ, ਕਿੱਡਾ ਵੱਡਾ ਗੁਨਾਹ ਕਰ ਬੈਠੇ, ਕਿੱਥੇ ਸਾਰਾ ਕੁਝ ਅਸੀਂ ਜੋ ਕੁਝ ਕੀਤਾ ਸੀ ਸਾਰਿਆਂ ਨੂੰ ਸਾਫ਼ ਕਰਾਉਣ ਆਏ ਸੀ, ਪਰ ਅੱਜ ਇੱਥੇ ਕੀ ਹੋ ਗਿਆ? ਅੱਜ ਗੁਰੂ ਤੋਂ ਸਾਰਾ ਕੁਝ ਪੁੱਛਲੀਆਂ ਭੁੱਲਾਂ ਬਖਸ਼ਾਉਣ ਆਏ ਸੀ, ਅਤੇ ਇੱਕ ਭੁੱਲ ਸਭ ਤੋਂ ਵੱਡੀ ਕਰ ਆਏ, ਗੁਰੂ ਅਤੇ ਸਿੱਖ ਦਾ ਰਿਸ਼ਤਾ ਹੀ ਤੋੜ ਆਏ, ਲਿਖ ਕੇ ਦੇ ਆਏ ਹਾਂ ਵੀ ਤੁਸੀਂ ਸਾਡੇ ਗੁਰੂ ਨੂੰ, ਅਸੀਂ ਤੁਹਾਡੇ ਸਿੱਖ ਨਹੀਂ। ਅਤੇ ਲਿਖਣ ਵਾਲਾ ਪਤਾ ਕੌਣ ਸੀ? ਭਾਗ ਸਿੰਘ ਝਬਾਲੀਆ। ਭਾਗ ਸਿੰਘ ਝਬਾਲੀਆ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਵੀ ਇਸ ਗੱਲ ਨੂੰ ਕੋਟ ਕੀਤਾ ਔਰ ਬਕਾਇਦਾ ਇਤਿਹਾਸ ਸੁਣਾਇਆ, ਵੀ ਉਹ ਸਮੁੱਚੇ ਸੰਸਾਰ ਨੂੰ ਵੀ ਦੱਸਿਆ। ਕਹਿੰਦੇ ਫਿਰ ਭਾਗ ਸਿੰਘ ਝਬਾਲੀਆ ਸੀ ਨਾ ਜਿਹੜਾ, ਇਹਨੇ ਉਸ ਵੇਲੇ ਬਿਦਾਵਾ ਲਿਖਿਆ ਸੀ, ਸਾਰਿਆਂ ਨੇ ਦਸਤਖਤ ਕੀਤੇ, ਭਾਈ ਮਾਨ ਸਿੰਘ, ਬੀਬੀ ਭਾਗੋ, ਕੁਝ ਗੁਰਸਿੱਖਾਂ ਕਿਹਾ ਹੋਏ ਗੁਰੂ ਦੇ ਨਾਲੋਂ ਟੁੱਟੀ ਗੰਢਣ ਆਏ ਸੀ ਅਤੇ ਇੱਥੇ ਤੋੜ ਕੇ ਚੱਲਿਆ, ਬੜਾ ਵੱਡਾ ਗੁਨਾਹ ਹੈ। ਉੱਧਰੋਂ ਸਤਿਗੁਰੂ ਸਾਹਿਬ ਜੀ ਮੁਕਤਸਰ ਸਾਹਿਬ ਨੂੰ ਤੁਰ ਪਏ। ਇੱਥੇ ਫਿਰ ਪਤਾ ਲੱਗਾ ਇਹਨਾਂ ਸਿੱਖਾਂ ਨੂੰ, ਭਾਈ ਮਾਨ ਸਿੰਘ ਹੋਣਾ ਨੂੰ, ਵੀ ਪਿੱਛੇ ਸਤਿਗੁਰੂ ਜੀ ਦੇ ਫੌਜ ਤੁਰੀ ਆਉਂਦੀ, ਵਜ਼ੀਰ ਖਾਨ ਚੜ੍ਹਾਈ ਕਰੀ ਜਾਂਦਾ। ਸਤਿਗੁਰੂ ਸਾਹਿਬ ਜੀ ਨੇ ਮੁਕਤਸਰ ਸਾਹਿਬ ਦੀ ਧਰਤੀ 'ਤੇ ਸ਼ਾਹੀ ਟਿੱਬੀ, ਜਿਹਨੂੰ ਖਿਦਰਾਣੇ ਦੀ ਢਾਬ ਕਿਹਾ ਜਾਂਦਾ ਹੈ, ਉੱਥੇ ਸਤਿਗੁਰੂ ਸਾਹਿਬ ਨੇ ਪਾਣੀ ਦਾ ਪ੍ਰਬੰਧ ਵੇਖਿਆ, ਉੱਥੇ ਡੇਰੇ ਲਾ ਲਏ ਵੀ ਜਿਹੜੀ ਵੀ ਫੌਜ ਆਏਗੀ ਪਿਆਸੀ ਮਰ ਜਾਏਗੀ, ਜੰਗ ਤੱਕ ਜੰਗ ਦਾ ਮੁਕਾਬਲਾ ਬਹੁਤ ਵੱਡੇ ਤਲ 'ਤੇ ਨਹੀਂ ਹੋਏਗਾ। ਪਰ ਇੱਥੇ ਭਾਈ ਮਾਨ ਸਿੰਘ ਅਤੇ ਬੀਬੀ ਭਾਗੋ ਦੀ ਅਗਵਾਈ ਵਿੱਚ 40 ਸਿੱਖ ਵਾਪਸ ਆਏ। ਫਿਰ ਜਦੋਂ 40 ਸਿੱਖ ਵਾਪਸ ਆਏ
ਜਿਹੜੀ ਵਜ਼ੀਰ ਖਾਨ ਦੀ ਫੌਜ ਮੁਕਤਸਰ ਸਾਹਿਬ ਦੀ ਧਰਤੀ 'ਤੇ ਪਹੁੰਚੀ, ਸਤਿਗੁਰੂ ਸਾਹਿਬ ਜੀ ਦੇ ਕੋਲ ਪਹੁੰਚਣ ਤੋਂ ਪਹਿਲਾਂ ਪਹਿਲਾਂ ਉਸ ਫੌਜ ਨਾਲ ਲੜ ਕੇ ਮੁਕਾਬਲਾ ਕਰਨ ਵਾਲਿਆਂ ਵਿੱਚ ਬੀਬੀ ਭਾਗੋ ਅਤੇ ਭਾਈ ਮਾਨ ਸਿੰਘ ਸ਼ਾਮਿਲ ਸਨ। ਭਾਈ ਮਾਨ ਸਿੰਘ ਅਤੇ 40 ਗੁਰਸਿੱਖਾਂ ਨੇ ਇੰਨੀ ਕੁ ਜੰਗ ਲੜੀ ਅਤੇ ਸ਼ਾਹੀ ਟਿੱਬੀ 'ਤੇ ਗਿਣਤੀ ਦੇ ਗੁਰਸਿੱਖ ਖਲੋ ਕੇ ਵਹਿੰਦੇ ਆ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਕੌਣ ਲੜ ਰਿਹਾ ਹੈ, ਫੌਜ ਤਾਂ ਸਾਡੇ ਤੱਕ ਪਹੁੰਚੀ ਕੋਈ ਨਹੀਂ, ਅਸੀਂ ਅਜੇ ਫੌਜ ਦੇ ਆਹਮੋ ਸਾਹਮਣੇ ਨਹੀਂ ਹੋਏ ਅਤੇ ਜੰਗ ਸ਼ੁਰੂ ਵੀ ਹੋ ਗਿਆ ਹੈ। ਅਤੇ ਉੱਚੀ ਆਵਾਜ਼ ਵਿੱਚ ਇੱਕ ਸਿੱਖ ਇਹਨੇ, ਮਹਾਰਾਜ ਬੇਦਾਵੀਏ ਲੜਦੇ ਪਏ ਆ, ਮਹਾਰਾਜ ਬੇਦਾਵੀਏ ਲੜਦੇ ਨੇ, ਜਿਹੜੇ ਬੇਦਾਵਾ ਦੇ ਕੇ ਗਏ ਤੁਹਾਨੂੰ, ਲਿਖ ਕੇ ਦੇ ਕੇ ਗਏ ਸਤਿਗੁਰੂ, ਉਹ ਲੜ ਰਹੇ ਆ। ਜਦੋਂ ਵੇਖਿਆ ਕਮਾਸਾਨ ਦਾ ਯੁੱਧ ਸੀ, ਫਿਰ ਸ਼ਾਹੀ ਟਿੱਬੀ ਤੋਂ ਇੱਕ ਤੀਰ ਸਤਿਗੁਰੂ ਸਾਹਿਬ ਨੇ ਜੰਗ ਦੇ ਮੈਦਾਨ ਦੇ ਵਿੱਚ ਛੱਡਿਆ ਸੀ। ਸਿੱਖੋ ਘਬਰਾਏ ਉਹਨਾਂ ਤੁਹਾਡੇ ਨਾਲ, ਪਿਤਾ ਦਾ ਸੁਭਾਅ ਹੈ ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਟੂਟੀ ਗੰਢ ਨਿਹਾਰ ਗੋਪਾਲ। ਉੱਥੇ ਕਹਿੰਦੇ ਫਿਰ ਇੰਨਾ ਯੁੱਧ ਹੋਇਆ, ਵਜ਼ੀਰ ਖਾਨ ਦੀ ਫੌਜ ਇਹਨਾਂ 40 ਸਿੱਖਾਂ ਤੋਂ ਹਾਰ ਕੇ ਅਤੇ ਉੱਥੋਂ ਵਾਪਸ ਮੁੜ ਗਈ ਸੀ, ਪਾਣੀ ਦਾ ਕੋਈ ਪ੍ਰਬੰਧ ਨਹੀਂ। ਫਿਰ ਵਜ਼ੀਰ ਖਾਨ ਮੁਕਤਸਰ ਸਾਹਿਬ ਦੀ ਧਰਤੀ ਤੋਂ ਪਿੱਛੇ ਦੌੜਿਆ ਸੀ, ਜਦੋਂ ਇਹ ਵਾਪਸ ਦੌੜਿਆ ਨਾ, ਇੱਥੇ ਫਿਰ ਇਤਿਹਾਸ ਕਹਿੰਦਾ ਸਤਿਗੁਰੂ ਸਾਹਿਬ ਨੇ 40 ਦੇ 40 ਗੁਰਸਿੱਖ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਯੋਧਿਆਂ ਨੂੰ ਵੇਖਿਆ, ਜਦੋਂ ਆਣ ਕੇ ਵੇਖਿਆ ਜ਼ਮੀਨ 'ਤੇ ਪਏ ਹੋਏ ਸ਼ਹਾਦਤਾਂ ਪ੍ਰਾਪਤ ਕਰ ਸਕੇ ਗੁਰਸਿੱਖ ਅਤੇ ਬੀਬੀ ਭਾਗੋ ਜ਼ਖਮੀ ਹਾਲਤ ਵਿੱਚ ਹੈ, ਅਤੇ ਇੱਕ ਸਹਿਕਦਾ ਹੋਇਆ ਗੁਰਸਿੱਖ ਜਿਹੜਾ ਸਤਿਗੁਰੂ ਨੂੰ ਆਵਾਜ਼ਾਂ ਦੇ ਰਿਹਾ ਹੈ, ਸਹਿਕਦੇ ਹੋਏ ਸਾਹ ਲੈਂਦੇ, ਸਾਰਾ ਸਰੀਰ ਫੱਟਾਂ ਨਾਲ ਭਰਿਆ ਹੋਇਆ, ਫੱਟ ਲੱਗੇ ਹੋਏ, ਸਹਿਕਦਾ ਪਿਆ ਹੈ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਉੱਚੀ ਉੱਚੀ ਕਹਿ ਰਿਹਾ ਹੈ। ਸਤਿਗੁਰੂ ਸਾਹਿਬ ਮਹਾਰਾਜ ਕੋਲ ਗਏ, ਮੁੱਖ ਸਾਫ਼ ਕੀਤਾ ਅਤੇ ਕੀ ਵੇਖਿਆ ਵੀ ਭਾਈ ਮਾਨ ਸਿੰਘ ਸਹਿਕ ਰਿਹਾ। ਮਹਾਰਾਜ ਨੇ ਗੋਡੇ 'ਤੇ ਸਿਰ ਰੱਖਿਆ, ਸਤਿਗੁਰੂ ਨੇ ਤਨ ਦੇ ਫੱਟਾਂ ਦੀ ਹਾਲਾਤ ਵੇਖੀ, ਮਹਾਰਾਜ ਕਹਿਣਗੇ ਉਹ ਭਾਈ ਮਾਨ ਸਿੰਘ ਸਾਡੇ ਆਉਣ ਤੋਂ ਪਹਿਲਾਂ ਯੁੱਧ ਦੇ ਵਿੱਚ ਜੂਝ ਗਏ ਹੋ ਮਹਾਰਾਜ, ਸੱਚੇ ਪਾਤਸ਼ਾਹ ਕਹਿਣ ਲੱਗੇ। ਆਖਿਆ ਸਤਿਗੁਰੂ ਕਿਸੇ ਫੌਜ ਦੀ ਕੀ ਹਿੰਮਤ ਕਿ ਉਹ ਸਿੱਖਾਂ ਤੋਂ ਪਹਿਲਾਂ ਗੁਰੂ ਦਾ ਸਾਹਮਣਾ ਕਰ ਸਕੇ। ਮਹਾਰਾਜ ਤੁਹਾਡੇ ਸਿੱਖ ਹਾਂ, ਕਿਰਪਾ ਕਰੋ ਮਹਾਰਾਜ। ਸਤਿਗੁਰੂ ਸਾਹਿਬ ਨੇ ਕਿਹਾ ਮੰਗ ਭਾਈ ਮਾਨ ਸਿੰਘ, ਕੀ ਚਾਹੀਦਾ ਹੈ, ਜੀਵਨ ਦੇ ਦਈਏ। ਕਹਿੰਦਾ ਮਹਾਰਾਜ ਕਿਰਪਾ ਕਰ ਦਿਓ, ਟੁੱਟੀ ਗੰਢ ਲਓ। ਸਤਿਗੁਰੂ ਕਹਿਣ ਲੱਗੇ ਹੋਰ ਕੁਛ ਮੰਗ, ਰਾਜ ਦੇ ਦਿਆਂ, ਤਖ਼ਤ ਦੇ ਦਿਆਂ, ਦੱਸ ਕੀ ਚਾਹੀਦਾ, ਤੇਰੀ ਕੁੱਲ ਨੂੰ ਲੋਕ ਸਜਦਾ ਕਰਨਗੇ। ਕੰਬਦੇ ਹੋਏ ਹੱਥ ਫੱਟੜ ਹਾਲਤ ਵਿੱਚ ਛਾਤੀ ਉੱਪਰ ਰੱਖ ਕੇ ਜੋੜ ਦਿੱਤੇ, ਸੱਚੇ ਪਾਤਸ਼ਾਹ ਜੀ ਕਿਰਪਾ ਕਰੇ, ਜਿਹੜਾ ਬਿਦਾਵਾ ਲਿਖ ਕੇ ਆਏ ਉਹਨੂੰ ਬਿਦਾਵੇ ਨੂੰ ਪਾੜ ਦੇ, ਹੋਰ ਕੁਛ ਨਹੀਂ ਚਾਹੀਦਾ। ਜਿਹੜਾ ਬਿਦਾਵਾ ਲਿਖ ਕੇ ਦਿੱਤਾ ਨਾ ਮਹਾਰਾਜ, ਉਹ ਬਿਦਾਵਾ ਪਾੜ ਦਿਓ ਬਸ, ਕੱਖ ਨਹੀਂ ਹੋਰ ਚਾਹੀਦਾ। ਸਤਿਗੁਰੂ ਕਹਿਣ ਲੱਗੇ ਭਾਈ ਮਾਨ ਸਿੰਘ ਤੂੰ ਹੋਰ ਕੁਛ ਮੰਗ। ਆਖਿਆ ਨਹੀਂ ਮਹਾਰਾਜ, ਤੁਸੀਂ ਕਿਰਪਾ ਕਰ ਦਿਓ, ਜਿਹੜਾ ਬਿਦਾਵਾ ਲੈ ਕੇ ਆਏ ਉਹ ਬਿਦਾਵਾ ਪਾੜ ਦਿਓ। ਸਤਿਗੁਰੂ ਸਾਹਿਬ ਨੇ ਸਿਰ 'ਤੇ ਹੱਥ ਰੱਖ ਕੇ ਕਿਹਾ ਉਹ ਭਾਈ ਮਾਨ ਸਿੰਘ ਪੁੱਤਰਾ, ਮੈਨੂੰ ਭਰੋਸਾ ਸੀ ਤੁਹਾਡੇ 'ਤੇ, ਤੁਸੀਂ ਆਓਗੇ, ਮੈਂ ਵੀ ਬਿਦਾਵਾ ਪਾਸੇ ਨਹੀਂ ਰੱਖਿਆ। ਕਮਰ ਕੱਸੇ ਵਿੱਚੋਂ ਬੇਦਾਵਾ ਕੱਢਿਆ, ਭਾਈ ਮਾਨ ਸਿੰਘ ਦੇ ਸਾਹਮਣੇ ਪਾੜ ਦਿੱਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉਸੇ ਵੇਲੇ ਬਚਨ, ਸਾਹਮਣੇ ਬੈਠੇ ਭਾਈ ਮਾਨ ਸਿੰਘ ਗੋਦੀ ਵਿੱਚ ਸਿਰ 'ਤੇ ਉੱਚੀ ਉੱਚੀ ਆਵਾਜ਼ ਵਿੱਚ ਕਿਹਾ ਟੁੱਟੀ ਗੰਢ ਨਿਹਾਰ ਗੋਪਾਲ, ਟੁੱਟੀ ਗੰਢ ਨਿਹਾਰ ਗੋਪਾਲ, ਟੁੱਟੀ ਗੰਢ ਨਿਹਾਰ ਗੋਪਾਲ, ਧੰਨ ਗੁਰੂ ਗੋਬਿੰਦ ਸਿੰਘ ਤੁਸੀਂ ਕਿਰਪਾ ਕੀਤੀ ਸਾਡੀ ਟੁੱਟੀ ਗੰਢ। ਮਹਾਰਾਜ ਨੇ ਕਿਹਾ ਲੈ ਭਾਈ ਮਾਨ ਸਿੰਘ, ਮਾਲਵੇ ਦੀ ਸਿੱਖੀ ਰੱਖਣ ਵਾਲਾ ਭਾਈ ਦਾਨਦ ਸਿੰਘ ਮਾਝੇ ਦੀ ਸਿੱਖੀ ਰੱਖਣ ਵਾਲਾ ਭਾਈ ਮਾਨ ਸਿੰਘ ਹੈ, ਲੈ ਅਸੀਂ ਜੇ ਅੱਜ ਤੂੰ ਨਾ ਖਿਮਾ ਕਰਾਉਂਦਾ ਸੱਚ ਜਾਣੀ ਮਾਝੇ ਦੀ ਧਰਤੀ ਦੇ ਉੱਪਰ ਉਹ ਗੁਰਸਿੱਖੀ ਪ੍ਰਫੁੱਲਿਤ ਨਹੀਂ ਸੀ ਹੋਣੀ, ਬਾਕੀ ਅੱਜ ਮਾਝੇ ਦੀ ਧਰਤੀ 'ਤੇ ਗੁਰਸਿੱਖੀ ਹੈ ਅਤੇ ਉਹ ਭਾਈ ਮਾਨ ਸਿੰਘ ਦੀ ਬਦੌਲਤ। ਜਿਹੜਾ ਤਨ 'ਤੇ ਫੱਟ ਖਾਂਦਿਆਂ ਖਾਂਦਿਆਂ ਵੀ ਆਪਣਾ ਨਹੀਂ ਸੋਚਦਾ, ਉਹ ਕਹਿੰਦਾ ਮੇਰੇ ਗੁਰੂ ਤੋਂ ਮੈਂ ਟੁੱਟੀ ਹੋਈ ਗੰਢਵਾ ਲਵਾਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ ਦੁਬਾਰਾ ਗੰਢ ਲਈ, ਅਤੇ ਸਤਿਗੁਰੂ ਸਾਹਿਬ ਨੇ ਕਿਹਾ ਸੀ ਜਿਹੜਾ ਸਿੱਖ ਇਸ ਮੁਕਤਸਰ ਸਾਹਿਬ ਦੇ ਅਸਥਾਨ 'ਤੇ ਆਣ ਕੇ ਮਨੋ ਅਰਦਾਸ ਕਰੇਗਾ ਗੁਰੂ ਉਹਦੀ ਟੁੱਟੀ ਗੰਢ ਲਏਗਾ। ਔਰ ਵਾਕਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਗੁਰਮੁਖੋ, ਉਹ ਅਸਥਾਨ ਵਾਕਈ ਟੁੱਟੀਆਂ ਹੋਈਆਂ ਗੰਢਣ ਵਾਲਾ ਹੈ।
ਤੁਸੀਂ ਮੁਕਤਸਰ ਸਾਹਿਬ ਦੀ ਧਰਤੀ 'ਤੇ ਜਾ ਕੇ ਅਰਦਾਸ ਕਰੋ, ਸੱਚੇ ਪਾਤਸ਼ਾਹ ਮਾਨ ਸਿੰਘ ਬਣ ਕੇ ਆਇਆ ਹਾਂ, ਤੁਸੀਂ ਕਿਰਪਾ ਕਰੋ, ਮੇਰੇ ਕੀਤੇ ਮਾੜੇ ਕਰਮਾਂ ਦਾ, ਮਾੜੀ ਸੰਗਤ ਦਾ, ਵਿਕਾਰਾਂ ਦਾ, ਤੇਰੇ ਬੇਮੁਖ ਹੋਏ ਤੋਂ ਲਿਖਿਆ ਹੋਇਆ ਬਿਦਾਵਾ ਲੈ ਕੇ ਆ, ਕਿਰਪਾ ਕਰ। ਤੂੰ ਮਾਨ ਸਿੰਘ ਦੇ ਕੋਲੋਂ ਲੈ ਕੇ ਬਿਦਾਵਾ ਪਾੜਿਆ ਸੀ, ਸੱਚੇ ਪਾਤਸ਼ਾਹ ਮੈਂ ਬੇਨਤੀ ਕਰਦਾ ਗਲ 'ਚ ਪੱਲਾ ਪਾ ਕੇ, ਕਿਰਪਾ ਕਰ ਮੇਰਾ ਬਿਦਾਵਾ ਪਾੜ, ਮੇਰੀ ਵਿਕਾਰਾਂ ਨਾਲੋਂ ਟੁੱਟ ਜਾਏ, ਤੇਰੇ ਨਾਲ ਗੰਢੀ ਜਾਏ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਟੁੱਟੀ ਗੰਢਣ ਹਾਰ ਗੋਪਾਲ, ਫਿਰ ਟੁੱਟੀ ਹੋਈ ਵੀ ਗੰਢ ਲਈ। ਇੱਥੇ ਸਤਿਗੁਰੂ ਜੀ ਨੇ ਆਰੰਭਤਾ ਕੀਤੀ, ਟੁੱਟੀ ਗੰਢਣ ਹਾਰ ਗੋਪਾਲ, ਉਹ ਟੁੱਟੀ ਹੋਈ ਗੰਢਣ ਵਾਲਾ ਹੈ। ਸਰਬ ਜੀਆਂ ਆਪੇ ਪ੍ਰਤਪਾਲ, ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲੇ ਸਤਿਗੁਰੂ ਸਾਹਿਬ ਨੇ ਫਿਰ ਇਕੱਲੇ ਇਕੱਲੇ ਸਿੱਖ ਦੇ ਕੋਲ ਗਏ। ਕਿਸੇ ਦੇ 9 ਫੱਟ ਲੱਗੇ ਨੂੰ 9 ਲੱਖੀਆ ਕਿਹਾ, ਕਿਸੇ ਦੇ 11 ਲੱਗੇ ਨੂੰ 11 ਲੱਖੀਆ, ਕਿਸੇ ਦੇ 15 ਲੱਗੇ ਨੂੰ 15 ਲੱਖੀਆ, ਕਿਸੇ ਦੇ 40 ਨੂੰ 40 ਲੱਖੀਆ। ਇਕੱਲੇ ਇਕੱਲੇ ਸਿੱਖ ਮਹਾਰਾਜ ਨੇ ਫਿਰ ਮਾਣ ਦਿੱਤਾ ਸੀ। ਇਕੱਲੇ ਇਕੱਲੇ ਸਿੱਖ ਦੇ ਸਰੀਰ 'ਤੇ ਲੱਗੇ ਹੋਏ ਫੱਟਾਂ ਨੂੰ ਵੇਖ ਕੇ ਮਹਾਰਾਜ ਨੇ ਕਿਹਾ, ਮੇਰੇ ਇੰਨੇ ਲੱਖੀਆ ਸਿੱਖ, ਆਹ ਮੇਰੇ ਇੰਨੇ ਲੱਖੀਆ ਸਿੱਖ। ਉਹਦੇ ਵਿੱਚੋਂ ਸਿਰਫ ਬੀਬੀ ਭਾਗ ਕੌਰ ਅਤੇ ਕੁਝ 94 ਗੁਰਸਿੱਖ ਜਿਹੜੇ ਸੀ, ਔਰ ਉਹ

ते ठाकुर प्रतपालक नायक खसम हमारे, निमख निमख तुम ही प्रतपालो हम बारिक तुमरे तारे। सतगुरु कहने सर्ब जी आपे प्रतपाल, सगल की चिंता जिस मन माहे। महाराण क्या सगल की चिंता, जिन्हों सारे संसार की सगल की समुची सृष्टि की चिंता है। सगल की चिंता जिस मन माहे, तिस्ते बिरथा कोई ना है। महाराज कह लगे असल विच उहदे दर तो कोई बिरथा नहीं जाता। वो क्यों? क्योंकि असल विच उहदे अगे जिहदी जिहड़ा सारे प्रतपालना कर रहा है उहदे अगे बिरथा की कह सकदे, उहदे अगे की बेनती कर सकदे, उहदे अगे की अरदास कर सकदे आ। जिहड़ा विण बोलिया सब किछ जाणदा, किस आग्या की चै अरदास, उह तो कोई खाली नहीं जाता। रे मन मेरे सदा हर जाप, महाराज जी कहणगे मेरे मन सदा सदीवी हर अकाल पुरख नूं जाप जपण की कोशिश कर। हर जपद्या खिन ढिल ना कीचे मेरी जिंदड़िए, मत इह जापै साहो आवै कि ना आवै राम। सतगुरु साहिब महाराज कहणगे रे मन मेरे सदा हर जाप, मन सदा उहनूं जप, उहदी बंदगी अपने जीवन दे विच धारण कर। अविनाशी प्रभु आपे आप, वो अविनाशी स्वरूप है, आपे आप है इस संसार दे विच, वो आपा भाव रूप दे विच इस संसार ते आपे आप। सगल मह आप, अनिक जुगत रज थाप उथाप, सारा कुछ वरतार आप करन वाला है। अविनाशी जीवन को दाता, सिमरत सब मल खोई, अविनाशी है जिहड़ा कदी नाश नहीं हुंदा, जिहड़ा कदी खत्म नहीं हुंदा, जिहड़ा कदी समाप्त नहीं हुंदा है। सतगुरु साहब इत्थे बख्शिश करदे अविनाशी ब्रह्म आपे आप, आपन किया कुछ ना होए। महाराज कहणगे जोर ला के वेख भाई, तेरा कीता कख भी नहीं हो सकदा। आपन किया, सतगुरु कहणगे कछु ना होए, कुछ नहीं होना। ਤੁਹਾਡਾ ਕੀਤਾ ਹੋਇਆ, ਆਪਣਾ ਕੀਤਾ ਹੋਇਆ ਸਤਿਗੁਰੂ ਕਹਿਣਗੇ ਕੱਖ ਵੀ ਨਹੀਂ ਹੋ ਸਕਦਾ, ਕਿਉਂਕਿ ਸਮਰੱਥਾ ਹੀ ਨਹੀਂ ਹੈ। ਪ੍ਰਾਣੀ ਕੀ ਕਰ ਸਕਦਾ, ਇਨਸਾਨ ਕੀ ਕਰ ਸਕਦਾ ਹੈ, ਕਿਸੇ ਕੋਲ ਮਹਾਰਾਜ ਕਹਿਣਗੇ ਸਮਰੱਥਾ ਨਹੀਂ ਹੈ। ਮਹਾਰਾਜ ਕਹਿਣਗੇ ਜੀਵਨ ਦੇ ਵਿੱਚ ਉਹ ਕਰਤਾ ਪੁਰਖ ਹੈ, ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨ ਹੈ, ਜਲ ਥਲ ਮਹੀਲ ਸੋਏ, ਜੇ ਸੋ ਪ੍ਰਾਣੀ ਲੋਚੈ ਕੋਈ। ਮਹਾਰਾਜ ਕਹਿ ਲੈ ਕਿ ਜੇ ਇਸ ਜੀਵਨ ਵਿੱਚ ਪ੍ਰਾਣੀ ਇਹ ਗੱਲ ਦੀ ਲੋਚਨਾ ਵੀ ਕਰੇ ਵੀ ਮੇਰਾ ਕੀਤਾ ਕੁਛ ਹੋ ਸਕਦਾ ਹੈ, ਸਤਿਗੁਰੂ ਸਾਹਿਬ ਮਹਾਰਾਜ ਕਹਿ ਲੈ ਕਿ ਨਹੀਂ, ਬਿਲਕੁਲ ਨਹੀਂ। ਭਾਵੇਂ ਪ੍ਰਾਣੀ ਲੋਚਦਾ ਰਹੇ, ਸੌ ਤਰ੍ਹਾਂ ਦੀਆਂ ਕਿਸਮਾਂ ਦੀਆਂ ਗੱਲਾਂ ਸੋਚਦਾ ਰਹੇ, ਪਰ ਮਹਾਰਾਜ ਕਹਿਣ ਲੱਗੇ ਅਸਲ ਦੇ ਵਿੱਚ ਕੁਛ ਵੀ ਨਹੀਂ ਹੋ ਸਕਦਾ। ਆਪਣ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ। ਬੜੀ ਵੱਡੀ ਵੱਡੀ ਕੋਈ ਲੋਚਨਾ ਇੱਛਾ ਕਰਕੇ ਬੈਠੇ, ਮਹਾਰਾਜ ਕਹਿ ਲੈ ਕੇ ਕੁਛ ਨਹੀਂ ਹੋ ਸਕਦਾ। ਇਸ ਬਿਨ ਨਾ ਹੀ ਤੇਰਾ ਕਿਸ ਕਾਮ, ਮਹਾਰਾਜ ਕਹਿਣਗੇ ਅਕਾਲ ਪੁਰਖ ਤੋਂ ਬਗੈਰ ਤੇਰੇ ਕੁਛ ਵੀ ਕੰਮ ਨਹੀਂ ਹੈ। ਅਕਾਲ ਪੁਰਖ ਤੋਂ ਬਗੈਰ ਕੋਈ ਵਸਤ, ਕੋਈ ਚੀਜ਼, ਕੋਈ ਵੀ ਦਾਤ ਤੇਰੇ ਕੰਮ ਦੀ ਨਹੀਂ ਹੈ, ਕੁਛ ਵੀ ਨਹੀਂ ਕੰਮ ਦਾ। ਇਸ ਬਿਨ ਨਾ ਹੀ ਤੇਰਾ ਕਿਸ ਕਾਮ, ਮਹਾਰਾਜ ਕਹਿਣਗੇ ਅਕਾਲ ਪੁਰਖ ਤੋਂ ਬਗੈਰ ਤੇਰੇ ਕੁਛ ਵੀ ਕੰਮ ਨਹੀਂ ਹੈ। ਅੱਗੇ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਨੇ, ਗਤ ਨਾਨਕ ਜਪ ਏਕ ਹਰ ਨਾਮ। ਸਤਿਗੁਰੂ ਸਾਹਿਬ ਕਹਿਣ ਲੱਗੇ ਹੀ ਨਾਨਕ ਜੀ, ਗਤ ਹੋ ਸਕਦੀ ਹੈ, ਭਲਾ ਹੋ ਸਕਦਾ ਹੈ, ਮੁਕਤੀ ਹੋ ਸਕਦੀ ਹੈ। ਕਿੱਦਾਂ ਮਹਾਰਾਜ? ਸਤਿਗੁਰੂ ਕਹਿਣ ਲੱਗੇ ਜਪ ਏਕ ਹਰ ਨਾਮ, ਇੱਕ ਅਕਾਲ ਪੁਰਖ ਦੇ ਨਾਮ ਜਪਿਆਂ, ਉਹਦੀ ਬੰਦਗੀ ਧਾਰਨ ਕੀਤਿਆਂ, ਉਹਦਾ ਨਾਮ ਅਭਿਆਸ ਵਿੱਚ ਲਿਆਂਦਿਆਂ, ਸਤਿਗੁਰੂ ਸਾਹਿਬ ਕਹਿਣ ਲੱਗੇ ਬਖਸ਼ਿਸ਼ ਹੋ ਸਕਦੀ ਹੈ। ਜਪ ਗਤ ਨਾਨਕ ਜਪ ਏਕ ਹਰ ਨਾਮ, ਸਤਿਗੁਰੂ ਕਹਿਣ ਲੱਗੇ ਇੱਕ ਅਕਾਲ ਪੁਰਖ ਦਾ ਨਾਮ ਜਪਿਆਂ ਗਤ ਹੈ, ਭਲਾ ਹੈ। ਸਤਿਗੁਰੂ ਸਾਹਿਬ ਜੀ ਨੇ ਕਿਹਾ ਨਾ ਕਿ ਜੀਵਨ ਵਿੱਚ ਜਿੱਦਣ ਸਿਮਰਨ ਦੇ ਵਿੱਚ ਆਣ ਕੇ ਬਹਿ ਗਏ, ਸਤਿਗੁਰੂ ਸਾਹਿਬ ਕਹਿਣ ਲੱਗੇ ਜੈ ਹਰ ਸਿਮਰਨ ਪਇਆ ਤੈ ਉਪਾਦ ਗਤ ਕੀਨੀ, ਝਗੜਿਆਂ ਤੋਂ ਵੀ ਗਤੀ ਹੋ ਗਈ, ਕਲੇਸ਼ ਤੋਂ ਛੁਟਕਾਰਾ ਹੋ ਗਿਆ, ਸਮਾਪਤੀ ਹੋ ਗਈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਸਨ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਆਪ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, 5 ਤਰੀਕ ਤੋਂ ਲੈ ਕੇ 11 ਤਰੀਕ ਤੱਕਰ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਅ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ 5 ਤਰੀਕ ਤੋਂ ਲੈ ਕੇ 11 ਤਰੀਕ ਤੱਕ ਹਰ ਰੋਜ਼ ਸ਼ਾਮ ਨੂੰ 7:20 ਤੋਂ ਲੈ ਕੇ 8 ਵਜੇ ਤੱਕ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਕਥਾ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸੰਗਠਨ ਦੇ ਨਾਲ ਜੋੜ ਕੇ ਰੱਖਣ, ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰੀਏ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨੌਨੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਇ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ

ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ।

ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੀਵਾਨ ਸਜੇ ਹੋਏ ਦੀਵਾਨਾਂ ਅੰਦਰ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਗੁਰ ਸ਼ਬਦ ਵਿਚਾਰਾਂ ਹੋਈਆਂ, ਸਤਿਗੁਰੂ ਦੀ ਆਰਤੀ ਕੀਰਤਨ ਹੋਏ, 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ, ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ, ਬਖਸ਼ਿਸ਼ ਕਰਨੀ ਦਰਾਜ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼

ਆਸਟ੍ਰੇਲੀਆ ਵਿਖੇ ਪਹੁੰਚਣ 'ਤੇ ਸ਼ੁਕਰਾਨਾ ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਕੀਤੀ, ਅੰਗ ਸੰਗ ਹੋ ਕਰਕੇ ਸਤਿਗੁਰੂ ਯਾਤਰਾਵਾਂ ਸਫਲ ਕੀਤੀਆਂ, ਮਿਹਰਾਮਤਾਂ ਕੀਤੀਆਂ। ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸਦਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਤਸ਼ਾਹ ਦੀ ਕਿਰਪਾਲਤਾ ਕਰਨੀ ਗੁਰਸ਼ਾਨਦੀਪ ਸਿੰਘ ਵੱਲੋਂ ਅਰਦਾਸ ਬੇਨਤੀ, ਸਤਿਗੁਰੂ ਕਿਰਪਾ ਕਰਨੀ ਪਿਛਲੇ ਅਵਗੁਣ ਬਖਸ਼ ਲਏ, ਪ੍ਰਭ ਆਗਿਆ ਮਾਰਗ ਪਾਵੇ ਕਿਰਪਾ ਕਰਨੀ। ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਆਪਣੇ ਦਰ ਕਰਦੇ, ਨੇਮ ਪ੍ਰੇਮ ਨਿਤਨੇਮ ਦੀਆਂ ਦਾਤਾਂ ਬਖਸ਼ੋ। ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕਰੋ ਕਿਰਪਾ ਸਤਿਗੁਰੂ ਜੀ। ਓਮ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਆਪ ਜੀ ਦੇ ਹਜ਼ੂਰ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਹਰਮੀਤ ਸਿੰਘ ਜੀ, ਉਹਨਾਂ ਵੱਲੋਂ ਆਪਣੇ ਮਾਤਾ ਜੀ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਸਤਿਗੁਰੂ ਚੜ੍ਹਦੀ ਕਲਾ ਕਰੋ, ਸੁੱਖ ਹੋਵੇ। ਨਾਮ ਚਿੱਤ ਆਵੈ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਵਾਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੂਪ ਭਰਿਓ ਜੈਸੇ ਦਾਦਰਾ ਕੱਛ ਦੇਸ਼ ਵਿਦੇਸ਼ ਨਾ ਬੂਝ ਤੈਸੇ ਮੇਰਾ ਮਨ ਵਿਖਿਆ ਵਿਮੋਹਿਆ ਕੱਛ ਆਰਾ ਪਾਰ ਨਾ ਸੂਝ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਰਹਾਉ ਮਲਿਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਭ੍ਰਮ ਚੂਕਾਈ ਮੈਂ ਸੁਮਤ ਦੇਹੋ ਸਮਝਾਏ ਜੋਗੀ ਸਰ ਪਾਵਹਿ ਨਹੀਂ ਤਉ ਗੁਣ ਕਥਨ ਅਪਾਰ ਪ੍ਰੇਮ ਭਗਤ ਕੈ ਕਾਰਣੈ ਕਹਿ ਰਵਿਦਾਸ ਚੁਮਾਰ ਪ੍ਰੇਮ ਭਗਤ ਕੈ ਕਾਰਣੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਜੀਓ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਿਹਾ ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ, 5 ਤਰੀਕ ਤੋਂ ਲੈ ਕੇ 11 ਤਰੀਕ ਤੱਕ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮੇਲੇ ਕਾ ਚਾਓ ਵਾਲੇ ਵਿਸ਼ੇਸ਼ ਤੌਰ 'ਤੇ ਗੁਰੂ ਘਰ ਵਿਖੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ 5 ਤਰੀਕ ਤੋਂ ਲੈ ਕੇ 11 ਤਰੀਕ ਤੱਕ ਹਰ ਰੋਜ਼ ਸ਼ਾਮ ਨੂੰ 7:20 ਤੋਂ ਲੈ ਕੇ 8 ਵਜੇ ਤੱਕ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਕਰਨਗੇ ਅਤੇ 12 ਤਰੀਕ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਹੈ। 13 ਤਰੀਕ ਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਗੱਦੀ ਦਿਵਸ, 14 ਤਰੀਕ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ ਅਤੇ 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। 18 ਤਰੀਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸਾਰੇ ਦਿਹਾੜੇ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੇ। ਸੋ ਸੰਗਤਾਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ ਕਿ ਜਿਹਨਾਂ ਗੁਰਮੁਖ ਪਿਆਰਿਆਂ ਦੇ ਘਰਾਂ ਦੇ ਵਿੱਚ ਗੁਰੂ ਘਰ ਤੋਂ ਸਮਾਨ ਗਿਆ, ਜਿਵੇਂ ਕਿ ਬਰਤਨ ਜਾਂ ਚਾਦਰਾਂ, ਕੋਈ ਵੀ ਸਮਾਨ ਗੁਰੂ ਘਰ ਦਾ ਗਿਆ ਹੈ, ਕਿਰਪਾ ਕਰਕੇ ਵਾਪਸ ਗੁਰੂ ਘਰ ਪਹੁੰਚਾਉਣ ਦੀ ਕਿਰਪਾਲਤਾ ਕਰੀਏ ਤਾਂ ਜੋ ਹੋਰ ਸੰਗਤਾਂ ਇਸ ਦਾ ਲਾਭ ਲੈ ਸਕਣ। ਬੇਨਤੀ ਪ੍ਰਵਾਨ ਕਰਨੇ ਭੁੱਲਾਂ ਚੁੱਕਿਆਂ ਦੇ ਖੇਮਾ ਹੋਣ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ। ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸੰਗਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ। ਆਪ ਜੀ ਇਹਨਾਂ ਸਮਾਗਮਾਂ ਦੇ ਵਿੱਚ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈਕਾਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਉ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ ਸਦੜੀ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾ ਸਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੋ ਵੇਸਾ ਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਇ ਰਹਾਉ। ਵਿਸੋਏ ਚਸਿਆ ਘੜੀਆਂ ਪਹਿਰਾਂ, ਦਿੱਤੀ ਵਾਰੀ ਮਾਹੋ ਹੋ ਆ ਸੂਰਜੇ ਕੁਰੋਤਾ ਨੇਕ, ਨਾਨਕ ਕਰਤੇ ਕੇ ਕੇਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਮ ਲਿਆਨ ਲੋ ਪਵਨ ਚਵਰੋ ਕਰੇ ਸਕਲ ਬਨਰਾਏ, ਫੂਲੰਤ ਜੋਤੀ ਕੈਸੀ ਆਰਤੀ ਹੋਏ, ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾਏਕ ਤੋਹੀ, ਸਹਿਸ ਪਦ ਬਿਮਨ ਨਾਨੇਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੇਂ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰਿੰ ਕਉ, ਹੋਏ ਜਾਤਿ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖਿਆ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਾਰ ਸਾਧੂ ਅੰਜਲੀ ਪੁਨ ਵੱਡਾ ਹੇ ਕਾਰ ਡੰਡੌਤ ਪੁਨ ਵੱਡਾ ਹੇ ਰਹਾਉ ਸਾਕਤ ਹਾਰਾ ਸਾਧਨਾ ਜਾਣਿਆ ਤਿਨੇ ਅੰਤਰ ਹਉ ਮੈਂ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵਹਿ ਜਮ ਕਾਲ ਸਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਾਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ ਬਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ।

ਬੜਾ ਵੱਡਾ ਰਾਜਾ ਬਹਾਦਰ ਸ਼ਾਹ, ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਦਰਬਾਰ ਸਜਿਆ ਹੋਇਆ ਹੈ। ਆ ਕੇ ਨਮਸਕਾਰ ਬਹਾਦਰ ਸ਼ਾਹ ਨੇ ਕੀਤੀ, ਇਹਦੇ ਵੱਲ ਤੱਕ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਮੁਖ ਦੇ ਵਿੱਚੋਂ ਨਿਕਲਿਆ, ਧੰਨ ਗੁਰੂ ਰਾਮਦਾਸ। ਬਹਾਦਰ ਸ਼ਾਹ ਬੜਾ ਹੈਰਾਨ ਹੋਇਆ, ਸੰਗਤ ਵਿੱਚ ਬੈਠਾ ਸੋਚੀ ਜਾਂਦਾ ਹੈ। ਅੱਗੇ ਵੀ ਕਈ ਵਾਰ ਸਤਿਗੁਰਾਂ ਨੂੰ ਮਿਲਿਆ, ਹੋਰ ਵੀ ਸੰਗਤ ਆਉਂਦੀ ਹੈ, ਪਰ ਜਦੋਂ ਮੈਂ ਮਿਲਦਾ ਹਾਂ ਤੇ ਕਿੱਡੇ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਆਖਦੇ ਨੇ ਧੰਨ ਗੁਰੂ ਰਾਮਦਾਸ, ਵੀ ਇਸ ਗੱਲ ਦੇ ਪਿੱਛੇ ਕਿਹੜਾ ਰਾਜ ਛੁਪਿਆ ਹੈ, ਬੈਠਾ ਸੋਚੀ ਜਾਂਦਾ ਹੈ। ਸਤਿਗੁਰੂ ਆਖਣ ਲੱਗੇ, ਕਿਉਂ ਬਈ ਬਹਾਦਰ ਸ਼ਾਹ ਕਿਹੜੀਆਂ ਸੋਚਾਂ ਸੋਚਦਾ ਹੈ, ਕੀ ਸੋਚਦਾ ਹੈ? ਸਤਿਗੁਰੂ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ, ਤੁਸੀਂ ਬੁੱਝ ਗਏ ਹੋ, ਜਾਣ ਗਏ ਹੋ ਮੈਂ ਕੀ ਸੋਚਦਾ। ਤੇ ਸਤਸੰਗੀਓ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਸੰਗਤ ਨੂੰ ਇੱਕ ਕਿਹੜੀ ਗਾਥਾ ਸੁਣਾ ਰਹੇ? ਕਹਿੰਦੇ ਉਹ ਸਮਾਂ ਸੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਦੇ ਵਿੱਚ ਕਾਰ ਸੇਵਾ ਕਰਾ ਰਹੇ ਸਨ ਗੁਰੂ ਰਾਮਦਾਸ ਮਹਾਰਾਜ। ਮੌਤ ਸੰਗਤ ਸੇਵਾ ਵਾਸਤੇ ਆਉਂਦੀ, ਆ ਹੁਣ ਵੀ ਸੇਵਾ ਆਉਂਦੀ ਹੈ ਨਾ। ਕੁਝ ਬੰਦੇ ਨਿਸਕਾਮੀ ਹੁੰਦੇ ਨੇ ਤੇ ਕੁਝ ਸੇਵਾਦਾਰ ਜਿਨ੍ਹਾਂ ਨੇ ਦਿਹਾੜੀਦਾਰ ਹੁੰਦੇ ਨੇ, ਆਪਣੀ ਮਿਹਨਤ ਮਜ਼ਦੂਰੀ ਲੈਂਦੇ ਨੇ। ਇਸੇ ਤਰ੍ਹਾਂ ਕੁਝ ਸੇਵਾਦਾਰ ਨਿਸਕਾਮ ਸੇਵਾ ਕਰਨ ਵਾਲੇ ਤੇ ਕੁਝ ਦਿਹਾੜੀ ਵਾਲੇ ਆਉਂਦੇ ਸਨ। ਸਾਰਾ ਦਿਨ ਸੇਵਾ ਹੁੰਦੀ, ਜਦੋਂ ਪੈਂਦੀ ਸ਼ਾਮ ਤੇ ਗੁਰੂ ਰਾਮਦਾਸ ਪਾਤਸ਼ਾਹ ਆਪ ਆਉਂਦੇ, ਦੋ ਲਾਈਨਾਂ ਲੱਗ ਜਾਂਦੀਆਂ। ਇੱਕ ਕਿਤਾਰ ਦੇ ਵਿੱਚ ਉਹ ਖਲੋ ਜਾਂਦੇ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਤੇ ਇੱਕ ਪਾਸੇ ਜਿਨ੍ਹਾਂ ਨੇ ਦਿਹਾੜੀ ਲੈਣੀ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਨਿਸ਼ਕਾਮ ਸੇਵਕਾਂ ਕੋਲ ਜਾਂਦੇ, ਕੱਲੇ ਕੱਲੇ ਨੂੰ ਮਿਲਦੇ ਤੇ ਕਿੱਡੀਆਂ ਕਿੱਡੀਆਂ ਅਸੀਸਾਂ ਦਿੰਦੇ। ਫਿਰ ਜਿਨ੍ਹਾਂ ਦੀ ਜਿੰਨੀ ਵੀ ਦਿਹਾੜੀ ਬਣਦੀ ਹੈ, ਦਿਹਾੜੀਦਾਰ ਵੱਲ ਉਧਰ ਜਾਂਦੇ ਤੇ ਜਿੰਨੇ ਜਿੰਨੇ ਕਿਸੇ ਦੇ ਪੈਸੇ ਬਣਦੇ ਨੇ ਦੇ ਦਿੰਦੇ। ਆ ਇੱਕ ਦਿਨ ਦੀ ਗੱਲ ਹੈ, ਸ਼ਾਮ ਦਾ ਵਕਤ ਹੈ, ਦੋ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਸਤਿਗੁਰੂ ਰਹਿਮਤ ਕਰਨ ਆਏ ਨਿਸ਼ਕਾਮ ਸੇਵਕਾਂ ਵੱਲ ਤੇ ਸਤਿਗੁਰੂ ਕੀ ਦੇਖ ਰਹੇ ਨੇ? ਇੱਕ ਬੁੱਢਾ ਬਾਬਾ, ਅੱਧ ਦੀ ਬਜ਼ੁਰਗੀ, ਜਿਹੜਾ ਹਰ ਰੋਜ਼ ਸ਼ਾਮ ਨੂੰ ਦਿਹਾੜੀ ਲੈ ਲੈਂਦਾ ਹੈ ਤੇ ਅੱਜ ਨਿਸ਼ਕਾਮ ਸੇਵਕਾਂ ਵਿੱਚ ਖਲੋਤਾ ਹੈ। ਸਤਿਗੁਰੂ ਨਿਸ਼ਕਾਮ ਸੇਵਕਾਂ ਨੂੰ ਮਿਲ ਰਹੇ ਨੇ, ਅਸੀਸਾਂ ਦੇ ਰਹੇ ਨੇ। ਜਦੋਂ ਇਸ ਦੇ ਕੋਲ ਗਏ ਬਾਬੇ ਦੇ, ਬਾਬਾ ਤੈਨੂੰ ਭੁਲੇਖਾ ਲੱਗ ਗਿਆ ਹੈ, ਇਹ ਸਾਰੇ ਸੇਵਕ ਨਿਸ਼ਕਾਮ ਨੇ, ਉਹ ਲਾਈਨ ਲੱਗੀ ਹੋਈ ਹੈ, ਤੂੰ ਉਧਰ ਖਲੋ, ਮੈਂ ਉਧਰ ਵੀ ਆਵਾਂਗਾ, ਤੂੰ ਭੁਲੇਖੇ ਵਿੱਚ ਲੱਗ ਗਿਆ। ਸਤਿਗੁਰੂ ਬੋਲੀ ਜਾਂਦੇ ਨੇ, ਬਾਬਾ ਅੱਖਾਂ ਵਿੱਚੋਂ ਹੰਝੂ ਕੇਰੀ ਜਾਂਦਾ ਹੈ, ਮੈਲੇ ਫਟੇ ਗਲ ਵਿੱਚ ਕੱਪੜੇ, ਅੱਤ ਦੀ ਬਜ਼ੁਰਗੀ ਹੈ। ਸਤਿਗੁਰੂ, ਰੋਜ਼ ਪੈਸੇ ਲੈ ਜਾਂਦਾ, ਮੁੱਕ ਜਾਂਦੇ ਨੇ, ਅੱਜ ਮੈਂ ਕਿਸੇ ਦੇ ਕੋਲੋਂ ਸੁਣਿਆ ਹੈ ਦੁਨੀਆਂ ਦਾ ਧਨ ਮੁੱਕ ਸਕਦਾ ਹੈ, ਪੈਸੇ ਮੁੱਕ ਸਕਦੇ ਨੇ, ਪਰ ਗੁਰੂ ਰਾਮਦਾਸ ਪਾਤਸ਼ਾਹ ਤੇਰੀ ਰਹਿਮਤ ਨਹੀਂ ਮੁੱਕਦੀ, ਅੱਜ ਬਖਸ਼ਿਸ਼ ਕਰੋ, ਰੋ ਕੇ ਆਖ ਰਿਹਾ ਹੈ ਬਾਬਾ, ਪੈਸੇ ਲੈਂਦਾ ਹਾਂ, ਗਰੀਬੀ ਹੈ, ਮਜਬੂਰੀ ਹੈ, ਕਿੱਥੋਂ ਖਾਵਾਂ, ਅੱਜ ਬਖਸ਼ਿਸ਼ ਕਰੋ, ਅੱਜ ਦੀ ਦਿਹਾੜੀ ਦੇ ਮੈਂ ਪੈਸੇ ਨਹੀਂ ਲੈਣੇ, ਅੱਜ ਦੀ ਦਿਹਾੜੀ ਦੀ ਮੈਨੂੰ ਬਖਸ਼ਿਸ਼ ਦੇ ਦੇਵੋ। ਤੇ ਗੁਰੂ ਰਾਮਦਾਸ ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ,
ਇਹਦੇ ਸਿਰ ਤੇ ਰੱਖ ਕੇ ਹੱਥ ਆਖਣ ਲੱਗੇ ਜਾ ਬਾਬਾ ਤੈਨੂੰ ਨਿਹਾਲ ਨਿਹਾਲ ਨਿਹਾਲ ਕੀਤਾ। ਤਿੰਨ ਵਾਰ ਸਤਿਗੁਰਾਂ ਨੇ ਆਖਿਆ ਜਾ ਬਾਬਾ ਤੈਨੂੰ ਨਿਹਾਲ ਕੀਤਾ। ਇੰਨੀ ਗੱਲ ਆਖ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੁੱਪ ਕਰ ਗਏ, ਸੰਗਤ ਨੂੰ ਸੁਣਾ ਰਹੇ ਸਨ। ਤੇ ਫਿਰ ਵਿੱਚੋਂ ਬਹਾਦਰ ਸ਼ਾਹ ਸੰਗਤ ਤੇ ਬੋਲਿਆ ਸਤਿਗੁਰੂ

ਉਹਨੇ ਸਾਡੇ ਕਿਹੜੇ ਕਰਮ ਤੇ ਖੁਸ਼ ਹੋ ਕੇ ਰਹਿਮਤਾਂ ਦਾ ਮੀਂਹ ਬਰਸਾ ਦੇਣਾ ਹੈ। ਸੁੱਖ ਦੀ ਗੁਜ਼ਾਰੇਗਾ ਜ਼ਿੰਦਗੀ। ਆ ਸਤਿਗੁਰੂ ਇਹੀ ਪਵਿੱਤਰ ਉਪਦੇਸ਼ ਵੀ ਸੁਣਾ ਰਹੇ। ਆ ਦੇਖੋ, ਇੱਕ ਗਰੀਬੜੇ ਬੁੱਢੇ ਬਾਬੇ ਨੇ ਇੱਕ ਦਿਨ ਦੀ ਮਜ਼ਦੂਰੀ ਦੇ ਬਦਲੇ ਗੁਰੂ ਦੀਆਂ ਰਹਿਮਤਾਂ ਮਿਲੀਆਂ ਤੇ ਸਾਰੀ ਦੁਨੀਆ ਤੇ ਬਹਾਦਰ ਸ਼ਾਹ ਨੇ ਰਾਜ ਕੀਤਾ। ਇੱਕ ਤਿਲ ਮਾਤਰ ਵੀ ਕੀਤਾ ਹੋਇਆ ਦਾਨ ਗਰੀਬ ਦੇ ਮੂੰਹ ਵਿੱਚ ਪਾਇਆ, ਵਿਅਰਥ ਨਹੀਂ ਜਾਏਗਾ। ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਗਰੀਬ ਨੂੰ ਖਵਾ ਕੇ ਖਾਏਗਾ ਨਾ, ਗਰੀਬ ਨੂੰ ਪਹਿਨਾ ਕੇ ਦੇਖੇਗਾ ਨਾ, ਤੇ ਦੇਖ ਤੇਰੇ ਮਨ ਵਿੱਚ ਕਿੱਡਾ ਆਨੰਦ ਆਏਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਣੀ ਵਿੱਚ ਆਖ ਰਹੇ ਨੇ, ਦਸ ਨਖ ਕਰ ਜੋ ਕਾਰ ਕਮਾਵੇ, ਤਾਂ ਕਰ ਜੋ ਧਨ ਘਰ ਮੇ ਆਵੇ, ਤਿਸ ਤੇ ਗੁਰੂ ਦਸੰਤ ਦੋ ਦੇਹੀ, ਸਿੰਘ ਸੋ ਜਸ ਵੋ ਜਗ ਮੇ ਲੇ। ਪੁੰਨਦਾਨ ਸੇਵਾ ਸਿਮਰਨ ਕਰਨ ਵਾਲੇ ਦਾ ਜਸ ਦੁਨੀਆ ਵਿੱਚ ਵੀ ਹੁੰਦਾ ਹੈ ਤੇ ਨਿਰੰਕਾਰ ਦੀ ਦਰਗਾਹ ਵਿੱਚ ਵੀ ਹੁੰਦਾ ਹੈ, ਕੋਈ ਫਰਕ ਨਹੀਂ ਪੈਂਦਾ। ਦੋ ਚਾਰ ਸੂਟ ਮਹੀਨੇ ਦੇ ਵਿੱਚ ਸਮਾਉਂਦਾ ਹੈ, ਘੱਟ ਸਮਾ ਲਿਆ ਕਰ, ਇੱਕ ਗਰੀਬ ਨੂੰ ਪਹਿਨਾ ਦਿਆ ਕਰ, ਗਰੀਬ ਨੂੰ ਪਹਿਨਾ ਦਿਆ ਕਰ। ਵੀ ਇਸ ਗੱਲ ਦਾ ਖਿਆਲ ਰੱਖਣਾ ਹੈ, ਜਿੱਥੇ ਦਸਾਂ ਨੌਵਾਂ ਦੀ ਕਿਰਤ ਕਰਕੇ ਆਪਣੇ ਬੱਚਿਆਂ ਦੇ ਮੁੱਖ ਵਿੱਚ ਪਾਉਣਾ ਹੈ ਨਾ, ਉੱਥੇ ਦਸਵੰਧ ਕੱਢ ਕੇ ਗਰੀਬ ਦੇ ਮੂੰਹ ਵਿੱਚ ਵੀ ਪਾ ਦੇਣਾ ਹੈ। ਪਰ ਸਤਸੰਗੀਓ, ਆਪਣਾ ਤੇ ਬੜਾ ਹੀ ਮਾੜਾ ਸੁਭਾਅ ਹੈ। ਆਪਣਾ ਹਿੱਸਾ ਵੀ ਖਾਂਦੇ ਹਾਂ, ਗੁਰੂ ਦਾ ਹਿੱਸਾ ਵੀ ਖਾ ਜਾਂਦੇ ਹਾਂ। ਜੇ ਆਪਾਂ ਦਸਵੰਧ ਨਹੀਂ ਨਾ ਕੱਢਦੇ ਤੇ ਸਮਝੋ ਗੁਰੂ ਦੇ ਹਿੱਸੇ ਦਾ ਵੀ ਖਾਈ ਜਾਂਦੇ ਹਾਂ। 24 ਘੰਟਿਆਂ ਦੇ ਵਿੱਚ 2.5-3 ਘੰਟੇ ਸਵਾਸਾਂ ਦਾ ਦਸਵੰਧ ਬਣਦਾ ਹੈ, ਉਹ ਵੀ ਖਾ ਜਾਂਦੇ ਹਾਂ। ਗੁਰੂ ਦਾ ਧਨ ਵੀ ਖਾ ਲਿਆ, ਗੁਰੂ ਦਾ ਸਮਾਂ ਵੀ ਖਾ ਲਿਆ, ਘਰ ਦਾ ਗੁਜ਼ਾਰਾ ਫਿਰ ਵੀ ਨਹੀਂ ਚੱਲਦਾ। ਬਈ ਕੀ ਕਰਾਂ, ਗੁਜ਼ਾਰਾ ਹੀ ਨਹੀਂ ਚੱਲਦਾ। ਪਰ ਕਿੱਥੋਂ ਚੱਲੇ, ਜਿਹੜਾ ਕਿਸੇ ਦਾ ਹੱਕ ਖਾਵੇ ਉਹਦਾ ਗੁਜ਼ਾਰਾ ਚੱਲ ਹੀ ਨਹੀਂ ਸਕਦਾ। ਮੰਨ ਕੇ ਦੇਖ ਗੁਰੂ ਦੀ ਗੱਲ, ਤੇਰਾ ਘਰ ਸਵਰਗ ਬਣ ਜਾਵੇਗਾ, ਚੱਲੇਗਾ ਤੇਰਾ ਗੁਜ਼ਾਰਾ। ਗਿਣ ਗਿਣ ਕੇ ਦਸਵੰਧ ਕੱਢਿਆ ਕਰ, ਗਿਣ ਗਿਣ ਕੇ ਦਸਵੰਧ ਕੱਢਿਆ ਕਰ, ਕੋਈ ਫਰਕ ਨਹੀਂ ਪੈਂਦਾ, ਗੁਰੂ ਆਪੇ ਹੀ ਭਾਗ ਲਾ ਦਿੰਦਾ ਹੈ, ਗੁਰੂ ਆਪੇ ਹੀ ਰਹਿਮਤਾਂ ਕਰ ਦਿੰਦਾ ਹੈ। ਤੇ ਇਸੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਵਾਰ ਵਾਰ ਆਖਿਆ ਹੈ, ਬਈ ਗੋਲਕ ਰਾਖੀ ਨੇ ਜੋ ਛਲਕਾ ਕਰੇ ਵਪਾਰ, ਨੇਕ ਕਮਾਈ ਕਰ ਗੋਲਕ ਰੱਖ, ਭਾਵ ਆਪਣੀ ਕਮਾਈ ਵਿੱਚੋਂ ਦਸਵੰਧ ਗਿਣ ਗਿਣ ਕੇ ਕੱਢੀ ਜਾਇਆ ਕਰ, ਤੇ ਫਿਰ ਦੇਖ ਇਸ ਚੰਗੇ ਸੁਭਾਅ ਤੇ ਖੁਸ਼ ਹੋ ਕੇ ਗੁਰੂ ਤੇਰੀ ਝੋਲੀ ਵਿੱਚ ਕਿੰਨੀਆਂ ਰਹਿਮਤਾਂ ਪਾ ਦੇਵੇਗਾ। ਦੇਂਦਾ ਦੇ ਲੈਂਦੇ ਥੱਕ ਪਾਏ, ਦੇਣ ਵਾਲਾ ਦਿੱਤੀ ਤੁਰਿਆ ਜਾਂਦਾ ਹੈ, ਲੈਣ ਵਾਲੇ ਥੱਕ ਜਾਂਦੇ। ਦੇਖੋ ਗੁਰੂ ਕਿਵੇਂ ਬਖਸ਼ਿਸ਼ ਕਰ ਰਿਹਾ ਹੈ। ਤੂੰ ਦਾਤਾ ਗਿਣਦਾ ਥੱਕ ਜਾਏਗਾ, ਲੈਂਦਾ ਥੱਕ ਜਾਏਗਾ, ਦੇਣ ਵਾਲੇ ਨੇ ਦੇਂਦਾ ਨਹੀਂ ਥੱਕਣਾ। ਪਰ ਕਦੋਂ, ਜਦੋਂ ਗੁਰੂ ਦੇ ਹੁਕਮ ਅਨੁਸਾਰ ਚੱਲੇਗਾ, ਜਦੋਂ ਗੁਰੂ ਦਾ ਹੁਕਮ ਪੱਲੇ ਬੰਨ ਲਵੇਗਾ। ਆਓ ਮਨ ਵਿਥੀਆਂ ਜੋੜੀਏ। ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਜਿਨ੍ਹਾਂ ਦਾ ਇਹ ਸੋਹਣਾ ਉਦਮ ਕਿ ਭਾਈ ਗੋਪਾਲ ਸਿੰਘ ਦੀ, ਜਿਨ੍ਹਾਂ ਦੀਆਂ ਪੁਰਾਤਨ ਗਾਈਆਂ ਹੋਈਆਂ ਰੀਤਾਂ, ਜਿਨ੍ਹਾਂ ਨੂੰ ਆਪ ਸੰਗਤ ਬਹੁਤ ਹੀ ਪਸੰਦ ਕਰਦੇ ਹੋ ਬੰਦਸ਼ਾਂ ਨੂੰ, ਉਹਨਾਂ ਦੇ ਉਦਮ ਦੇ ਨਾਲ ਆਪ ਸੰਗਤਾਂ ਨੂੰ ਇਹ ਬੰਦਸ਼ਾਂ ਭੇਟ ਕੀਤੀਆਂ ਜਾ ਰਹੀਆਂ ਨੇ। ਆਪ ਜੀ ਨੇ ਅੱਗੇ ਵੀ ਜੋ ਕੈਸਟ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਆਪ ਸੰਗਤਾਂ ਦੇ ਭੇਟ ਕੀਤੀ ਹੈ, ਉਸਨੂੰ ਪਿਆਰ ਦਿੱਤਾ ਹੈ। ਆਸ ਹੈ ਕਿ ਇਹਨਾਂ ਸੇਵਾਦਾਰਾਂ ਦੀ ਇਹ ਸੇਵਾ ਇਸੇ ਤਰ੍ਹਾਂ ਕਬੂਲਦੇ ਰਹੋਗੇ
ते असीस देंदे रहोगे सतगुरु, बख्शिश कर इना ते, इसी तरह तेरी गुरबाणी दी सेवा घर घर विच तेरे शब्दां दीआं कैसटां पहुंचांदे रहण, सब दीआं झोलियां गुरु रहमत नाल भरे, ते कीर्तन समां समाप्त है, कोई नहीं जान सकदा तेरे गुणां नूं, कौन जाने गुण त

0: ਸਵਈਏ ਮਹੱਲੇ ਪੰਜਵੇਂ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਭਿਨਾਸੀ ਜਿਸ ਸਿਮਰਤ ਦੁਰਮਰਤ ਮਲ ਨਾਸੀ ਸਤਿਗੁਰ ਚਰਨ ਕਵਲ ਰਿਧ ਧਾਰੰ ਗੁਰ ਅਰਜੁਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਘਰ ਕੀ ਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕੋ ਜੈਤਵਾਰ ਹਰ ਜਨ ਕੂ ਪਾਇਓ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ
1: ਵੱਡ ਭਾਗੀ ਉਨ ਮਾਨਿਓ ਰਿਧ ਸ਼ਬਦ ਵਸਾਇਓ ਮਨ ਮਾਣਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ

खेल गुड़ो कियो हर राय संतोख समाचरियो बेमल बुद्ध।

ਧਰਮ ਤੁਜਾ ਅਰਜਨ ਹਰ ਭਗਤਾ ਪੈ ਪੰਜਨ ਪਰ ਭੀਰ ਨਿਵਾਰਨ ਕਲ ਸਹਾਰ ਤੋਹੇ ਜਸ ਭਗਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ।

ਅਮਿਓ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰ ਸੂਰ ਸ਼ਬਦ ਹਉਮੈ ਨਿਵਾਰਿਓ ਪੰਚਹਾਰ ਨਿਧ ਲਿਓ ਸੁਨ ਸਹਿਜ ਨਿਜ ਕਰ ਸਹਾਰਿਓ ਹਰ ਨਾਮ ਲਾਗ।

ਤਾਂ ਤਿੰਨ ਘੋਲ ਘੁਮਾਈ ਜਿਨ ਪ੍ਰਭ ਸ਼੍ਰਵਣੀ ਸੁਣਿਆ ਰਾਮ ਸੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਬਣਿਆ ਰਾਮ ਸੇ ਸਹਿਜ ਸੁਹੇਲੇ ਗੁਣੇ ਅਮੋਲੇ ਜਗਤ ਉਦਾ

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਸਲੋਕ ਕਿਆ

ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ। ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਜੋ ਅੱਜ ਦਾ ਪਾਵਨ ਹੁਕਮ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਪੰਜਵੇਂ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 577 ਪਰ ਸੁਸ਼ੋਭਿਤ ਵਡਹੰਸ ਰਾਗ ਦੇ ਵਿੱਚ ਦਰਜ ਹੈ। ਸਤਿਗੁਰੂ ਸਾਹਿਬ ਜੀ ਦਾ ਇਹ ਪਾਵਨ ਸ਼ਬਦ, ਇਹਦੇ ਵਿੱਚ ਚਾਰ ਸਲੋਕ ਅਤੇ ਚਾਰ ਛੰਤ ਆਏ ਹਨ, ਸਾਰੇ ਪੜ੍ਹਨੇ ਲਾਜ਼ਮੀ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓ

ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਗਾਵੈ ਕੋ ਗੁਣ ਵਡਿਆਈ ਆਚਾਰ। ਗਾਵੈ ਕੋ ਸਾਜ ਕਰੇ ਤਨ ਖੇਹੇ। ਗਾਵੈ ਕੋ ਜਾਪੈ ਦਿਸੈ ਦੂਰ। ਕਥਨਾ ਕਥੀ ਨਾ ਆਵੈ ਤੋਟ। ਦੇਂਦਾ ਦੇ ਲੈਂਦੇ ਥਕ ਪਾਹੇ। ਹੁਕਮੀ ਹੁਕਮ ਚਲਾਏ ਰਾਹੋ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਪਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੋਣੀ। ਜੇ ਦੁਗਚਾਰੇ ਆਰਜਾ ਹੋਰ ਦਸੋਣੀ ਹੋਏ। ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੇ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ।

ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਅਸੰਖ ਸੂਰਮ ਭਗ ਸਾਰ, ਅਸੰਖ ਮੋਲ ਲਿਵਲਾਏ ਤਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਣ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ

0: ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ
1: ਜੇ
0: ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ
1: ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਥਮਾਏ
0: ਕਿਤੇ ਮੰਗੇ ਜੋਦ ਅਪਾਰ ਕਿਤੇ ਗਣਤ ਨਹੀਂ।

0: ਸਕੇ ਕੋਈ।
1: ਵੇਖੋ ਖਾਏਕ ਆਖਣ ਪਾਏ, ਉਹ ਜਾਣੇ ਜੀਤੀਆ ਮੋਹਿ ਖਾਏ।
0: ਜਾਣੇ ਆਪੇ ਦੇ ਆਕੇ ਸਿਫਤ ਕੇਈ ਕੇਈ।
1: ਜਿਸਨੂੰ ਬਖਸੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।
0: ਅਮੁਲ ਗੁਲ ਅਮੁਲ ਵਪਾਰ, ਅਮੁਲ ਵਪਾਰੀ ਅਮੁਲ ਭੰਡਾਰ।
1: ਮੁੱਲਾ ਵਹਿ ਮੁੱਲਾ ਜਾਹੇ, ਮੁੱਲ ਪਾਏ ਮੁੱਲ ਸਮਾਹੇ।
0: ਅਮੁਲ ਧਰਮ ਅਮੁਲ ਦੀਵਾਨ, ਅਮੁਲ ਤੁਲ ਅਮੁਲ ਪਰਵਾਨ।
1: ਮੁੱਲ ਬਖਸੀਸ ਅਮੁਲ ਨਿਸ਼ਾਨ, ਅਮੁਲ ਕਰਮ ਅਮੁਲ ਫੁਰਮਾਨ।
0: ਅਮੁਲ ਆਖਿਆ ਨਾ ਜਾਏ, ਆਖ ਆਗਰੇ ਲਿਵਲਾਏ।
1: ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਨ। ਆਖੇ ਈਸ਼ਰ, ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ। ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ। ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਕੀਤੇ ਰਾਗ ਭਰੀ ਸਿਉ ਕਹੀਨ, ਕੀਤੇ ਗਾਵਨ ਹਾਰੇ। ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮੀ ਚਾਰੇ। ਗਾਵੇ ਇੰਦ ਇਦਾਸਨ ਬੈਠੇ, ਦੇਵਤੇ ਅੰਦਰ ਨਾਲੇ। ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਗਾਵੇ ਮੋਹਨੀਆ ਮਨ ਮੋਹਨ, ਸੁਰਗਾ ਮਚ ਪਿਆਲੇ। ਗਾਵੇ ਜੋਤ ਮਹਾਂਬਲ ਸੂਰਾ, ਗਾਵੇ

ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਹੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਗਿਆਨ ਦਾ ਭੰਡਾਰਨ ਕਟਕਟ ਵਜ ਹਿਨਾਦ ਸੰਜੋਗ ਵਿਜੋਗ ਦੁਇਕਾਰ ਚਲਾਵੇ ਲਿਖੇ ਆਵੇ ਭਾਗ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲਖੋ ਹੇ ਲਖੋ ਵਹਿ ਲਖਵੀਸ ਹੇ ਤਰਾਹਿ ਪਦ ਪਵੜੀਆ ਚੜੀਐ ਹੋਏ ਕੀਸ ਨਾਨਕ ਨਦਰੀ ਪਾਈਐ ਕੁੜੀ ਕੁੜੈ ਠੀਸ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੈ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਏਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਕਾੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਤਿਥੈ ਜੋਤ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਮਰੇ ਨ ਠਾਗੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੇ ਸੱਚਖੰਡ ਵਸੈ ਨਿਰੰਕਾਰ ਕਰ

ਜਤ ਪਹਾਰਾ ਧੀਰ ਸੁਨਿਆਰ ਅਹਰਣ ਮਤ ਵੇਦ ਹਥਿਆਰ ਘੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਨਿਵਸ ਰਾਤ ਦੋਇ ਦਾਈ ਦਾਇਆ ਖਿਲੈ ਸਗਲ ਜਗਤ।

0: ਸਭੇ ਸੋ ਵਿਚਾਰ ਹਜ਼ਾਰ ਕ ਦੇਖੇ
1: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤਿ ਬਿਨ ਏਕ ਨ ਲੇਖੈ
0: ਸੁਧ ਸਪਾ ਦੁਰਤ ਦੁਪਾ ਸੋ ਸਾਜ ਸੁਨਾ ਦੁਰਜਾਨ ਦਲੇਂਗੇ
1: ਭਾਈ ਭਗਵਾਨ ਪਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲਾਂਗੇ
0: ਤੋਰ ਅਰੀਰ ਮੁਰੂਰ ਮੁਆਸਨ ਮਾਤੇ ਮਤੰਗਨ ਮਾਨ ਮਲੇਂਗੇ
1: ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਂ।

0: काल पाए शिव जी अवसर
1: काल पाए कर्म संप्रकाश सकल का

ਕਰ ਤਾਰਾ ਪ੍ਰਜਾ ਤਬ ਦੇ ਉਪਾਰਾ ਜਵਾ ਕਰ ਕਰ ਤੋ ਕਮ

0: ਤਾਕਾ ਮੂੜ ਚਾਰਿਤ ਭੇਦਾ ਜਾਗੋ ਭੇਮ ਪਾਉਤ ਬੇਗਾ
1: ਤਾਕਾ ਕਰ ਖਾਣੇ ਮਾਣੇ ਤਵਾ ਮੂਰਖ ਸ਼ਬੇਦ ਨ ਜਾਣੇ
0: ਮਹਾਦੇਵ ਕੋ ਕਹਿ

ਕੋਈ ਬਾਰ ਦੁਬਾਰਾ ਕਾਲ ਫਾਸਤੇ ਤਾਏ ਬਾਰਾ।

0: ਸਾਦੀ ਚਨੀ ਆਪ ਤਜਿਆ ਹਰ ਵਾਸਨਾ ਸਮਾਣੀ
1: ਨਾਨਕ ਚਾਲ ਪਤਾ ਜੁਗੋ ਜੁਗ ਨਿਰਾਲੀ
0: ਜਿਉ ਤੂੰ ਚਲਾਏ ਤਿਵ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
1: ਜੇ ਤੂੰ ਚਲਾਏ ਤਿਵ ਚੱਲੇ ਜਿਨਾ ਮਾਰਗ ਪਾਵੇ
0: ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇ ਚਲਾਵੇ
1: ਇਹੋ ਸੋਹਿਲਾ ਸਬਦ ਸੁਹਾਵਾ ਸਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ
0: ਤਿਨ ਕੈ ਮਨ ਵਸਿਆ ਜਿੰਤਨੋ ਲਿਖਿਆ ਆਇਆ
1: ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ
0: ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਿਨਾ ਜਿਨੀ ਹਾਤਿਆਇਆ
0: ਹਾਤਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਤਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਸਿਓ ਪਵਿੱਤ ਸੰਗਤ ਸਵਾਇਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਾਰਾ ਤਿਆਇਆ
0: ਕਰਮੀ ਸਹਿਜ ਨ ਉਪਜੈ ਮਿਣ ਸਹਿਜੈ ਸਹਿਸਾ ਨ ਜਾਏ
1: ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਸਾ ਜੀਓ ਮਲੀਨ ਹੈ ਕਿਤ ਸੰਜਮ ਤੋਤਾ ਜਾਏ
1: ਮਨ ਤੋ ਵੋ ਸ਼ਬਦ ਲਾਗੋ ਹਰ ਸੋ ਰਹੋ ਚਿਤ ਲਾਏ
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ।

0: ਸਤਿਗੁਰ ਪ੍ਰਸ਼ਾਦ ਪਾਤਸ਼ਾਹੀ ਦਸਵੀਂ ਤਬ ਪ੍ਰਸ਼ਾਦ ਚੌਪਈ ਪਰਣੋ ਆਦਿ ਇੱਕ ਅੰਕਾਰਾ ਜਲ ਥਲ ਮਹੀਲ ਕੀ
1: ਉਪਸਾਰਾ
0: ਕੀਟਕੇ ਬੀਚ ਸਮਾਨਾ ਰਾਵ ਰੰਗ ਜਹ ਇੱਕ ਸਰਜਾਨਾ ਅਲਖ ਰੂਪ ਅਸ਼ੇ ਅਨਪੇਖਾ ਰਾਗ ਰੰਗ ਜਹ ਰੂਪ ਨਾ ਰੇਖਾ ਜਾਤ ਨਾ ਪਾਤਾ ਸੱਤਰ ਮਿੱਤ ਜਿਹੇ ਧਾਤ ਨਾ ਮਾਤਾ
1: ਅਨਹਦ
0: ਰੂਪ ਅਨਹਦ ਬਾਣੀ ਚਰਨ ਸਰਨ ਜਿਹੇ ਭਸਤ ਭਵਾਨੀ
1: ਬ੍ਰਹਮਾ ਵਿਸਨਾਂਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ
0: ਇੰਦਰ ਉਪਿੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ
1: ਲੋਕ ਚਤਰ ਦਸ ਖੇਲ ਰਚਾਇਓ ਬੋਰਾ ਵੀ ਬੀਚ ਮਲਾਇਓ
0: ਦਾਨਵ ਦੇਵ ਫਨਿੰਦ ਅਪਾਰਾ ਗੰਧਰਵ ਜਛ ਰਚੇ ਸੁਵਿਚਾਰਾ
1: ਭੂਤ ਭਵਿੱਖ ਭਵਾਨ ਕਹਾਣੀ ਘਟ ਘਟ ਕੇ ਪੜ ਪੜ ਕੀ ਜਾਣੀ
0: ਤਾਤ ਮਾਤ ਜਿਹ ਜਾਤ ਨਾ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਸਰਬ ਜੋਤ ਕੇ ਬੀਜ ਸਮਾਨਾ ਸਭੁ ਸਰਬ ਠੌਰ ਪਹਿਚਾਨਾ
0: ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਿਗਤ ਅਭਦੂਤਾ

0: ਪਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਪਾਈ
1: ਕਰਮ ਲਿਖਨ ਤੇ ਪਾਈਏ ਏਰ ਸੁਹਾਈ
0: ਬਾਣ ਤ੍ਰਿਣ ਤਿਰ ਭਵਨ ਮੌਲਿਆ ਅੰਮ੍ਰਿਤ ਫਲ ਪਾਈ
1: ਸਾਧ ਸੁਖ ਉਪਜੇ ਲਖੀ ਸਭ ਛਾਈ।

0: ਮਨੋ ਔਖੀ ਕੜੀ ਨਾ ਦੇਖਣ ਦਈ ਆਪਣਾ ਬਿਰਦ ਸੰਭਾਲੇ
1: ਹਾਂ ਦੇ ਰਾਖੇ ਆਪਣੇ ਕੋ ਸਾਸ ਸਾਸ ਪਿਤ ਪਾਲੇ
0: ਪ੍ਰਭ ਸੋ ਲਾਗ ਰਹੋ ਮੇਰਾ ਚੀਤ
1: ਆਜ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ
0: ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ
1: ਹਰ ਸਿਮਰ ਸਿਮਰ

ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ, ਸਤਿਗੁਰੂ ਜੀ ਉਪਰੰਤ ਬੇਅੰਤ ਬਾਣੀਆਂ ਅਤੇ ਗੁਰਸ਼ਬਦ ਸੰਗਤੀ ਰੂਪ ਦੇ ਵਿੱਚ ਪੜ੍ਹੇ ਗਏ ਸਤਿਗੁਰੂ ਜੀ ਅੰਮ੍ਰਿਤ ਵੇਲੇ ਸਮੂਹ ਪਹਿਲੀਆਂ ਵੱਲੋਂ ਸਵਈਆਂ ਦੇ ਜਾਪ, ਸਤਿਗੁਰੂ ਗੁਰਬਾਣੀ ਪੜ੍ਹਦਿਆਂ ਸੇਵਾਵਾਂ ਨਿਭਾਉਂਦਿਆਂ ਹਾਜ਼ਰੀਆਂ ਭਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਜੀ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਪ੍ਰਤਾਪ ਸਿੰਘ ਜੀ ਦੇ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਸਾਰੇ ਦਿਨ ਦੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਪ੍ਰਾਪਤ ਕੀਤੀ ਸਤਿਗੁਰੂ ਜੀ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਸਤਿਗੁਰੂ ਕਿਰਪਾਲਤਾ ਕਰਨੀ, ਚੜ੍ਹਦੀ ਕਲਾ ਤੰਦਰੁਸਤੀ ਗੁਰਸਿੱਖੀ ਸਿਦਕ ਬਖਸ਼ਣਾ, ਸਤਿਗੁਰੂ ਕਾਰਜ ਰਾਸ ਕਰਨ ਆਪ ਜੀ ਦੇ ਚਰਨ ਕਮਲਾਂ ਵਿੱਚ ਜਿਸ ਭਾਵਨਾ ਕਰਕੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਸੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਚੜ੍ਹਦੀ ਕਲਾ ਕਰਨੀ, ਆਪ ਜੀ ਕਰੋ ਕਿਰਪਾਲਤਾ ਸਤਿਗੁਰੂ ਜੀ, ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਅਸ਼ਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ, ਬੱਚੀ ਪ੍ਰਭਨੀਰ ਕੌਰ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਕਿਰਪਾਲਤਾ ਕਰਨੀ, ਆਪ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ,

ਸ੍ਰੀ ਨੂਰ ਅਰਸਾਂ ਗੁਰ ਸਾਹਿਬ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾ

ਕਮਾਣਾ ਹਲ ਮਲ ਖਾਈ ਸਿਰ ਛਾਈ ਪਾਈ ਮੂਰਖੰਦੇ ਪਤ ਗਵਾਈ ਵਿਣਦਾ ਵੇ ਕਿਸ਼ਤਾਏ ਨਾ ਪਾਏ ਰਹੇ ਬੇਬਾਣੀ ਮਣੀ ਮਿਸਾਣੀ ਅੰਦਰਾਂ ਜਾਣੇ ਫਿਰ ਪਛਤਾਣੀ ਸਤਿਗੁਰ ਬੇਟੇ ਸੋ ਸੁਖ ਪਾਏ ਹਰ ਖਾ ਨਾ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਦੀ ਸੇਤੀ ਨਹਿ ਕੇਵਲ ਹੋਮ ਸ਼ਬਦ ਜਲਾਏ ਪੜ ਭਗਤ ਤ੍ਰਿਵ

ਸਤੰਬਰ ਸਵਾਮੀ ਸੱਚ ਮਿਆ ਛੇ ਸਾਚ ਰਹੇ ਸਭ ਕੋ ਸੱਚ ਸਮਾਵੇ ਰੇ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇਲੇ ਪ੍ਰਚਿਤ ਜਾਹੇ ਨਾਨਕ ਤਉ ਮੁਖੰਤਰ ਪਾਹੇ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕਿਸ਼ਮ ਜਾਤ ਪਿਆ ਪਾਰ ਜਾਤ ਗੋਪੀ ਨੇ ਆਇਆ ਬਿੰਦਰਾ ਬਨ ਮੈਂ ਰਾਂਕੀਆਂ ਕਲ ਮੈਂ ਬੇਦ ਤਰਪਣ ਹੁਆ ਨਾਉ ਖੁਦਾਈ ਲੋ ਪਿਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੇ ਅਮਲਕੀਆਂ ਚਾਰੇ ਵੇਦ ਹੋਏ ਸਚਿਆਰ ਪੜੈ ਕੁਣੈ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਸਿਧਾਏ ਤਾਉ ਨਾਨਕ ਮੁਖੰਤਰ

ਭਰਪੂਰ ਮੱਥੇ ਟਿੱਕਾ ਤੇੜ ਧੋਤੀ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਣ ਮਲੇਸ਼ ਥਾਲੇ ਪੂਜੈ ਪੁਰਾਣ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੀ ਉੱਪਰ ਕਿਸੇ ਨਾ ਜਾਣਾ ਦੇ।

ਬੋਲਣਾ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨਉਨ ਦੇ ਆਵੈ ਧਾਏ ਸਭ ਥਾਈ ਹੁਣਾ ਜੀ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਤਨੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ। ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਹਿਮਤ ਕੀਤੀ। ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਦੀਵਾਨਾਂ ਦੇ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਕੀ ਵਾਰ ਕੇ ਕੀਰਤਨ ਹੋਏ। ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਸਮੁੱਚੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਆਪ ਜੀ ਦੀ ਹਜ਼ੂਰੀ ਅੰਦਰ ਵਿਚਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਸਤਿਗੁਰੂ ਜੀ। ਅਣਜਾਣ ਬੱਚੇ ਜਾਣ

ਕੇ ਮੁਆਫ ਕਰਨਾ ਅਗਾਂਹ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ, ਕੀਰਤਨ ਕਰਨ, ਸੇਵਾ ਕਰਨ ਦੀ ਬਲਵੁੱਧ ਸਮਰੱਥਾ ਬਖਸ਼ਣੀ। ਅੰਮ੍ਰਿਤ ਵੇਲੇ ਦੇ ਦੀਵਾਨਾਂ ਨੂੰ ਮੁੱਖ ਰੱਖਦਿਆਂ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਕਦਮ ਕਦਮ ਲੇਖੇ ਲਾਉਣੇ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਸੰਗਤਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੇਹਰੁਖਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ, ਗੁਰਸਿੱਖੀ ਵਾਲਾ ਪਿਆਰ ਬਖਸ਼ਣਾ, ਗੁਰਮਤਿ ਦੇ ਧਾਰਨੀ ਬਣਾਉਣਾ। ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤਾਂ ਦੀ ਰਸਨਾ ਲਾਇਕ ਹੋਵੇ ਜੋ ਜੀ ਸ਼ਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ। ਸਤਿਗੁਰੂ ਜੀ ਆਪ ਜੀ ਕਾ ਫੁਰਮਾਨ ਹੈ, ਜੀਵਤ ਜੀਵਤ ਜੀਵਤ ਰਹੋ, ਰਾਮ ਰਸਾਇਣ ਨਿੱਤ ਉੱਠ ਪੀਵੋ। ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਚਰਨ ਸੇਵਕ ਬੀਬੀ ਰਾਜਦੀਪ ਕੌਰ, ਤਿਨ੍ਹਾਂ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਕਰਦੇ ਹਨ। ਸਤਿਗੁਰੂ ਜੀ ਕਿਰਪਾ ਕਰਨੀ, ਤਿਨ੍ਹਾਂ ਦੇ ਸਿਰ 'ਤੇ ਰਹਿਮਤ ਭਰਿਆਤ ਰੱਖਣਾ, ਲੰਬੀ ਆਰਜਾ ਬਖਸ਼ਣੀ, ਮਾਤਾ ਪਿਤਾ ਦੇ ਆਗਿਆ ਘਰ ਉੱਚੀ ਵਿੱਦਿਆ ਚੰਗੀ ਸਿਹਤ ਦੀ ਦਾਤ ਬਖਸ਼ਣੀ, ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ, ਗੁਰਸਿੱਖੀ ਵਾਲਾ ਪਿਆਰ ਬਖਸ਼ਣਾ, ਗੁਰਮਤਿ ਦੇ ਧਾਰਨੀ ਬਣਾਉਣਾ। ਸਤਿਗੁਰੂ ਜੀ ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ, ਆਪ ਜੀ ਕਿਰਪਾ ਕਰੋ, ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਹੁਕਮ 'ਤੇ ਚੱਲਣ ਦੀ ਬਲਵੁੱਧ ਸਮਰੱਥਾ ਬਖਸ਼ਣੀ, ਅੱਖਰ ਵਾਧਾ ਘਾਟਾ ਭੁਲਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਏ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ

बोले सोनेहा। वाहे गुरु जी का खालसा, वाहे गुरु जी की फतेह।

ਸਤ ਨਾਨਕ ਹੋਤ ਨਿਹਾਲ ਧਰ ਜੀ ਰੇਕ ਟੇਕ ਤੂੰ ਲਾਹੇ ਵਿਡਾਣੀ ਆਸ ਨਾਨਕ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਆਸਾ ਜੀ ਕੀ ਵਾਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ, ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ, ਗੁਰੂ ਘਰ ਦਾ ਪਿਆਰ ਬਖਸ਼ਦੇ ਰਹਿਣ, ਸੇਵਾ ਬਖਸ਼ਦੇ ਰਹਿਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਸਤਿਗੁਰਾਂ ਦੀ ਹਜ਼ੂਰੀ ਅੰਦਰ ਵਿਚਰਦਿਆਂ ਤੋਂ, ਸਤਿਗੁਰਾਂ ਦੀ ਗੁਰਬਾਣੀ ਦੇ ਕੀਰਤਨ ਕਰਦਿਆਂ ਤੋਂ, ਗੁਰਬਾਣੀ ਪੜ੍ਹਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਦਿਓ ਅਸੀਸ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।